ਇਹ ਆਕਾਸ਼ਵਾਣੀ ਹੈ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸੋਮਵਾਰ ਸ਼ੱਕ ਸੰਵਤ 1948 ਦੇ ਹਾੜ ਮਹੀਨੇ ਦੀ 21 ਤਾਰੀਖ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 13 ਤਾਰੀਖ ਹੈ ਅਤੇ ਹੁਣ ਘੜੀ ਦੇ ਸਮੇਂ ਅਨੁਸਾਰ ਹੋ ਰਿਹਾ ਜੀ 5:58 ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਅਤੇ ਇਸ ਸਭਾ 'ਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 6:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਜੋ ਕਿ ਰਿਲੇਅ ਕੀਤਾ ਜਾਏਗਾ ਆਕਾਸ਼ਵਾਣੀ ਦਿੱਲੀ ਤੋਂ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਨਿਊ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਹੁਣ ਝਾਤ ਮਾਰਦੇ ਹਾਂ ਅੱਜ ਦੇ ਪ੍ਰੋਗਰਾਮਾਂ ਦੇ ਹੁਣ ਝਾਤ ਮਾਰਦੇ ਹਾਂ ਅੱਜ ਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਠੀਕ 6:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ।

ਠੀਕ 7:30 ਤੇ ਤੁਸੀਂ ਸੁਣੋਗੇ ਸਜਰੀ ਸਜਰੀ ਸਵੇਰ ਦਾ ਅਗਲਾ ਪ੍ਰਸਾਰਣ। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਸਿਲਸਿਲਾ ਲੋਕ ਗੀਤ। 9 ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੁਆਰਾ ਪ੍ਰਾਯੋਜਿਤ ਚਿੱਤਰਲੋਕ ਅਤੇ 9:30 ਤੁਸੀਂ ਸੁਣੋਗੇ ਆਜ ਕੇ ਫਨਕਾਰ।

ਗੀਤ ਪਿਟਾਰਾ ਪੰਜਾਬੀ ਗੀਤਾਂ 'ਤੇ ਆਧਾਰਿਤ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 'ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਰੇਨਬੋ ਪ੍ਰੋਗਰਾਮ, ਆਕਾਸ਼ਵਾਣੀ ਦਿੱਲੀ ਦੇ ਰੇਨਬੋ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ। 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦੇ ਬੁਲੇਟਿਨ। ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 'ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 'ਤੇ ਤੁਸੀਂ ਸੁਣੋਗੇ ਫੋਨ ਮਿਲਾਓ ਜੀ ਪ੍ਰੋਗਰਾਮ। 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:15 'ਤੇ ਪ੍ਰੋਗਰਾਮ 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਅਤੇ 3:00 ਰਿਲੇਅ ਕੀਤਾ ਜਾਵੇਗਾ ਪ੍ਰੋਗਰਾਮ ਵਿਵਿਧ ਭਾਰਤੀ ਮੁੰਬਈ ਦੁਆਰਾ। ਪ੍ਰੋਗਰਾਮ ਹੋਵੇਗਾ ਸਖੀ ਸਹੇਲੀ ਅਤੇ 4:00 ਪ੍ਰੋਗਰਾਮ ਹੋਵੇਗਾ ਸਿਹਤਨਾਮਾ। ਪੰਜ ਵਜੇ ਪ੍ਰੋਗਰਾਮ ਹੋਵੇਗਾ ਸਾਡੇ ਪਿੰਡ ਸਾਡੇ ਖੇਤ, ਆਪਣਾ ਵਿਰਸਾ ਆਪਣਾ ਸੱਭਿਆਚਾਰ। ਅਤੇ 5:30 'ਤੇ ਤੁਸੀਂ ਸੁਣੋਗੇ ਗੱਲਾਂ ਵਿੱਚੋਂ ਗੱਲ ਪ੍ਰੋਗਰਾਮ ਅਤੇ 6:20 'ਤੇ ਪ੍ਰੋਗਰਾਮ ਹੋਵੇਗਾ ਪ੍ਰਦੇਸ਼ਿਕ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 6:30 'ਤੇ ਤੁਸੀਂ ਸੁਣੋਗੇ ਯੋਗਬਾਣੀ ਪ੍ਰੋਗਰਾਮ ਅਤੇ 7:00 ਪ੍ਰੋਗਰਾਮ ਹੋਵੇਗਾ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ। 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਅਤੇ 7:40 'ਤੇ ਤੁਸੀਂ ਸੁਣੋਗੇ ਸ਼ਾਮ ਸੁਹਾਣੀ ਦੇ ਅਗਲੇ ਪ੍ਰਸਾਰਣ।

8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ ਦੁਆਰਾ, ਔਰ 8:30 'ਤੇ ਤੁਸੀਂ ਸੁਣੋਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ।

8:45 ਤੇ ਸਮਾਚਾਰ ਸੰਧਿਆ ਸੁਣੋਗੇ ਆਕਾਸ਼ਵਾਣੀ ਦਿੱਲੀ ਤੋਂ। 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 ਤੇ ਵਿਵਿਧ ਭਾਰਤੀ ਦੇ ਪ੍ਰੋਗਰਾਮ ਆਪ ਕੇ ਫਨਕਾਰ ਆਪ ਕੇ ਲੀਏ ਸ਼ੁਰੂ ਹੋਣਗੇ ਅਤੇ 9:30 ਪ੍ਰੋਗਰਾਮ ਹੋਵੇਗਾ ਛਾਇਆ ਗੀਤ ਅਤੇ 10 ਵਜੇ ਆਜ ਕੇ ਫਨਕਾਰ ਅਤੇ 10:30 ਵਜੇ ਢਲਤੀ ਜਾਏ ਰਾਤ। ਅਤੇ 11 ਵਜੇ ਸਾਡੇ ਅੱਜ ਦੇ ਪ੍ਰਸਾਰਣ ਦੀ ਸਮਾਪਤੀ ਹੋਵੇਗੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ, ਸੋ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸਮਾਂ ਹੋਇਆ ਜੀ 6:22 ਤੇ 52 ਸਕਿੰਟ ਦਾ। ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਆਪਣੀ ਰੇਡੀਓ ਦੋਸਤ ਸੁਮਨਪ੍ਰੀਤ ਦੇ ਨਾਲ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਦਲਬੀਰ ਸਿੰਘ ਰਾਗੀ ਹੋਰਾਂ ਦੀ ਆਵਾਜ਼ ਵਿੱਚ ਇਹ ਸ਼ਬਦ, ਤੇ ਆਓ ਹੁਣ ਸਰਵਣ ਕਰਦੇ ਹਾਂ ਭਾਈ ਸਤਨਾਮ ਸਿੰਘ ਰਾਗੀ ਹੋਰਾਂ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਅਗਲਾ ਸ਼ਬਦ।

0: ਹੁਣ
1: ਇਕਸ਼ਾਰੀਆ ਇੱਕ ਮੈਗਾ ਹਰਟਸ ਤੇ ਇਸ ਵਕਤ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
0: ਆਓ ਹੁਣ ਸਰਵਣ ਕਰਦੇ ਹਾਂ ਰੂਪ ਕੁਮਾਰ ਰਾਠੌਰ ਦੀ ਆਵਾਜ਼ ਵਿੱਚ ਸ਼ਬਦ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਜੀ ਠੀਕ 7:10 ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ ਆਰ ਜੇ ਪਵਨ ਦੇ ਨਾਲ।

0: ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਦੋਸਤੋ। ਪ੍ਰੋਗਰਾਮ ਸੱਜਰੀ ਸਵੇਰ ਆਪ ਜੀ ਦੀ ਖਿਦਮਤ ਦੇ ਵਿੱਚ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ
1: ਮੈਂ ਯਾਨੀ ਕਿ ਮਮਤਾ ਅਰੋੜਾ।
0: ਮਮਤਾ ਜੀ ਨਮਸਕਾਰ, ਗੁੱਡ ਮਾਰਨਿੰਗ, ਕਿਵੇਂ ਹੋ?
1: ਮੈਂ ਬਹੁਤ ਵਧੀਆ, ਗੁੱਡ ਮਾਰਨਿੰਗ ਸਰ। ਉਮੀਦ ਕਰਦੀ ਹਾਂ ਕਿ ਸਾਰੇ ਸਰੋਤੇ ਤੇ ਤੁਸੀਂ ਵਧੀਆ ਹੋਵੋਗੇ।
0: ਮਮਤਾ ਜੀ, ਸੱਜਰੀ ਸਵੇਰ ਪ੍ਰੋਗਰਾਮ ਦੇ ਵਿੱਚ ਅੱਜ ਦਿਨ ਸੋਮਵਾਰ, ਹਫਤੇ ਦਾ ਪਹਿਲਾ ਦਿਨ, ਪਹਿਲੇ ਦਿਨ ਹੀ ਇੱਕ ਨਵੀਂ ਸ਼ੁਰੂਆਤ, ਇੱਕ ਨਵੇਂ ਰੰਗ ਦੇ ਵਿੱਚ, ਇੱਕ ਨਵੀਂ ਉਮੰਗ ਦੇ ਨਾਲ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ, ਬਹੁਤ ਹੀ ਇੰਟਰਸਟਿੰਗ ਵੇ ਦੇ ਵਿੱਚ ਆਪਾਂ ਸਰੋਤਿਆਂ ਦੀ ਝੋਲੀ ਪਾਉਣ ਲੱਗੇ ਹਾਂ।
1: ਜੀ ਬਿਲਕੁਲ, 13 ਅਗਸਤ 2026 ਤੇ ਹਰ ਸੋਮਵਾਰ ਸਰੋਤੇ ਇਸ ਪ੍ਰੋਗਰਾਮ ਦੇ ਵਿੱਚ ਜਾਣਨਗੇ ਸਾਇੰਸ ਐਂਡ ਟੈਕਨੋਲੋਜੀ ਦੀ ਇਨਫੋਰਮੇਸ਼ਨ।
0: ਇਹਦੇ ਤੋਂ ਇਲਾਵਾ ਮਮਤਾ ਜੀ, ਥਾਟ ਆਫ ਦ ਡੇ, ਹਿਸਟੋਰੀਕਲ ਇਵੈਂਟਸ ਐਸੋਸੀਏਟਿਡ ਵਿਦ ਟੂ ਡੇਜ਼।
1: ਜੀ ਤੇ ਹਾਈਲਾਈਟਸ ਆਫ ਦ ਡੇ ਵੀ,
0: ਕਰੰਟ ਨਿਊਜ਼ ਹੈਡਲਾਈਨਸ ਆਫ ਦ ਡੇ,
1: ਅਤੇ ਇਸ ਦੇ ਨਾਲ ਹੀ ਮੋਟੀਵੇਸ਼ਨਲ ਲਿੰਕਸ ਅਤੇ ਇਨਫੋਟੇਨਮੈਂਟ ਲਿੰਕਸ ਵੀ ਨਾਲ ਸਾਂਝੇ ਕੀਤੇ ਜਾਣਗੇ।

0: ਮਮਤਾ ਜੀ, ਇਹ ਜਿਹੜਾ ਫੈਸਲਾ ਹੈਗਾ ਹੈ, ਪਿਛਲੇ ਦਿਨੀ ਆਪਣੇ ਕਲਸਟਰ ਹੈਡ ਰੀਜਨਲ ਚੈਨਲ ਮੈਨੇਜਰ ਸ਼੍ਰੀ ਰਣਜੀਤ ਮੀਨਾ ਜੀ ਤੇ ਆਪਣੇ ਹੈਡ ਆਫ ਪ੍ਰੋਗਰਾਮ ਸ਼੍ਰੀ ਪਰਮਜੀਤ ਸਿੰਘ ਜੀ ਉਚੇਚਾ ਆਕਾਸ਼ਵਾਣੀ ਬਠਿੰਡਾ ਦੇ ਵਿੱਚ ਆਏ ਤੇ ਸਾਰੇ ਹੀ ਸੀਨੀਅਰ ਆਫੀਸਰਸ ਨੇ ਬੈਠ ਕੇ ਇਹ ਫੈਸਲਾ ਕੀਤਾ ਕਿ ਇੱਕ ਥਾਲੀ ਦੇ ਵਿੱਚ ਵੱਧ ਤੋਂ ਵੱਧ ਪਲੇਟਿੰਗ ਕਰਕੇ ਨਵੀਆਂ ਨਵੀਆਂ ਜਾਣਕਾਰੀਆਂ ਇਨਸਰਟ ਕਰਕੇ ਸਰੋਤਿਆਂ ਨੂੰ ਹੋਰ ਵੀ ਆਪਣੇ ਨਾਲ ਜੋੜਿਆ ਜਾਵੇ ਤੇ ਇਸ ਪ੍ਰੋਗਰਾਮ ਨੂੰ ਕਮਰਸ਼ੀਅਲ ਐਂਗਲ ਤੋਂ ਵੀ ਸਰੋਤਿਆਂ ਦੀ ਨਜ਼ਰ ਦੇ ਵਿੱਚ ਲਿਆਂਦਾ ਜਾਵੇ।
1: ਬਿਲਕੁਲ, ਕਿਉਂਕਿ ਬਦਲਾਵ ਜ਼ਿੰਦਗੀ ਦਾ ਧੁਰਾ ਹੈ, ਬਦਲਾਵ ਜ਼ਰੂਰੀ ਵੀ ਹੈ ਤੇ ਜ਼ਮਾਨਾ ਜਿਹੜਾ ਅੱਜ ਕੱਲ੍ਹ ਸਾਇੰਸ ਐਂਡ ਟੈਕਨੋਲੋਜੀ ਦਾ ਹੈ।
0: ਨਾਲੇ ਮਮਤਾ

0: ਗੱਲ ਕਰਦੇ ਹਾਂ ਅੱਜ ਵਿਗਿਆਨ ਤੇ ਟੈਕਨੋਲੋਜੀ ਦੀ। ਤੇ ਬੜਾ ਇਹਨਾਂ ਦਿਨਾਂ ਦੇ ਵਿੱਚ ਵਿਸ਼ਾ ਇੱਕ ਬੱਚਿਆਂ ਦੇ, ਨੌਜਵਾਨਾਂ ਤੇ ਈਵਨ ਬਜ਼ੁਰਗਾਂ ਦੀ ਜ਼ੁਬਾਨ ਤੇ ਚੜਿਆ ਹੋਇਆ ਇਹ ਆਰਟੀਫੀਸ਼ੀਅਲ
1: ਇੰਟੈਲੀਜੈਂਸ ਯਾਨੀ ਕਿ AI।
0: ਤੇ ਮਮਤਾ ਜੀ, ਅੱਜ ਦੀ ਆਪਣੀ ਇਸ ਗੱਲਬਾਤ ਦੇ ਵਿੱਚ ਆਪਾਂ ਵਿਸ਼ਾ ਵੀ ਰੱਖਿਆ ਏ ਕ੍ਰਿਤਰਮ ਬੁੱਧੀ, ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਵਾਂ ਯੁੱਗ, ਇਹ ਜੈਨੇਟਿਕ AI ਕੀ ਹੈ।
1: ਕਈ ਲੋਕ AI ਦਾ ਨਾਮ ਸੁਣਦੇ ਹੀ ਸੋਚਦੇ ਹਨ ਕਿ ਇਹ ਸਿਰਫ ਚੈਟਬੋਟ ਜਾਂ ਫਿਰ ਤਸਵੀਰਾਂ ਬਣਾਉਣ ਵਾਲਾ ਸੋਫਟਵੇਅਰ ਹੈ, ਪਰ ਹੁਣ AI ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਇਹ ਜੈਨੇਟਿਕ AI ਕਿਹਾ ਜਾਂਦਾ ਹੈ।
0: ਸਰੋਤਿਓ, ਆਓ ਪਹਿਲਾਂ ਸਵਾਲ ਕਰਦੇ ਆ, ਤੁਹਾਨੂੰ ਕੀ ਕਿਹਾ ਜਾਵੇ? ਰੇਲ ਦੀ ਟਿਕਟ ਬੁੱਕ ਕਰੋ, ਹੋਟਲ ਲੱਭੋ, ਮੌਸਮ ਦੇਖੋ, ਖਰਚਾ ਗਿਣੋ ਤੇ ਸਾਰਾ ਪ੍ਰੋਗਰਾਮ ਤਿਆਰ ਕਰ ਦਿਓ। ਕੀ ਇਹ ਕੰਪਿਊਟਰ ਆਪਣੇ ਆਪ ਕਰ ਸਕਦਾ ਹੈ?
1: ਅੱਜ ਇਸ ਦਾ ਜਵਾਬ ਹੈ ਹਾਂ, ਕੁਝ ਹੱਦ ਤੱਕ ਕਰ ਸਕਦਾ ਹੈ, ਅਤੇ ਇਸ ਨੂੰ ਇਹ ਜੈਨੇਟਿਕ AI ਦੀ ਦਿਸ਼ਾ ਵਜੋਂ ਦੇਖਿਆ ਜਾ ਰਿਹਾ ਹੈ।
0: AI ਦਾ ਅਰਥ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ, ਪੰਜਾਬੀ ਵਿੱਚ ਇਸ ਨੂੰ ਕ੍ਰਿਤਰਿਮ ਬੁੱਧੀ ਵੀ ਆਖਿਆ ਜਾ ਸਕਦਾ ਹੈ।
1: ਇਹ ਉਹ ਟੈਕਨੋਲੋਜੀ ਹੈ ਜਿਸ ਨਾਲ ਕੰਪਿਊਟਰ ਕੁਝ ਅਜਿਹੇ ਕੰਮ ਕਰ ਸਕਦੇ ਹਨ ਜੋ ਪਹਿਲਾਂ ਸਿਰਫ ਮਨੁੱਖ ਕਰ ਸਕਦੇ ਸਨ, ਜਿਵੇਂ ਭਾਸ਼ਾ ਸਮਝਣਾ, ਤਸਵੀਰਾਂ ਪਛਾਣਨਾ, ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ ਅਤੇ ਫੈਸਲਿਆਂ ਵਿੱਚ ਮਦਦ ਕਰਨਾ, ਜਿਵੇਂ ਤੁਹਾਡਾ ਮੋਬਾਈਲ ਜਦੋਂ ਤੁਹਾਡੀ ਗੱਲ ਸੁਣ ਕੇ ਜਵਾਬ ਦਿੰਦਾ ਹੈ, ਜਦੋਂ ਗੂਗਲ ਮੈਪਸ ਉੱਤੇ ਤੁਹਾਨੂੰ ਟ੍ਰੈਫਿਕ ਤੋਂ ਬਚਾ ਕੇ ਰਾਸਤਾ ਦਿਖਾਉਂਦਾ।

0: ਕਰਦਾ ਹੈ। ਜਦੋਂ ਯੂਟਿਊਬ ਤੁਹਾਡੀ ਪਸੰਦ ਦੇ ਗਾਣੇ ਸੁਣਾਉਂਦਾ ਹੈ, ਇਹਨਾਂ ਸਭ ਦੇ ਪਿੱਛੇ AI ਦੀ ਭੂਮਿਕਾ ਹੈ।
1: ਆਮ ਆਰਟੀਫਿਸ਼ੀਅਲ ਇੰਟੈਲੀਜੈਂਸ ਤੁਹਾਡੇ ਹੁਕਮ ਦੀ ਉਡੀਕ ਕਰਦੀ ਹੈ, ਪਰ ਇਹ ਜੈਨੇਟਿਕ AI ਇੱਕ ਲਕਸ਼ ਗੋਲ ਦਿੱਤੇ ਜਾਣ ਤੇ ਉਸ ਨੂੰ ਪੂਰਾ ਕਰਨ ਲਈ ਕਈ ਕਦਮ ਖੁਦ ਯੋਜਨਾ ਬਣਾ ਕੇ ਕਰ ਸਕਦੀ ਹੈ ਅਤੇ ਲੋੜ ਅਨੁਸਾਰ ਵੱਖ ਵੱਖ ਡਿਜੀਟਲ ਸਾਧਨਾਂ ਦੀ ਮਦਦ ਲੈ ਸਕਦੀ ਹੈ। ਫਿਰ ਵੀ ਇਹ ਹਰ ਸਥਿਤੀ ਵਿੱਚ ਪੂਰੀ ਤਰ੍ਹਾਂ ਸੁਤੰਤਰ ਇੰਡੀਪੈਂਡੈਂਟ ਨਹੀਂ ਹੁੰਦੀ ਅਤੇ ਕਈ ਕੰਮਾਂ ਵਿੱਚ ਮਨੁੱਖੀ ਨਿਗਰਾਨੀ ਜ਼ਰੂਰੀ ਰਹਿੰਦੀ ਹੈ।
0: ਸੋਚੋ, ਤੁਸੀਂ ਕਹਿੰਦੇ ਹੋ ਅਗਲੇ ਹਫਤੇ ਪਰਿਵਾਰ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ,
1: ਤਾਂ ਇੱਕ ਆਧੁਨਿਕ AI ਤੁਹਾਨੂੰ ਸਿਰਫ ਜਾਣਕਾਰੀ ਹੀ ਨਹੀਂ ਦੇਵੇਗੀ ਸਰੋਤਿਓ, ਸਗੋਂ ਯਾਤਰਾ ਦੀ ਯੋਜਨਾ, ਸੰਭਾਵੀ ਖਰਚ, ਮੌਸਮ ਅਤੇ ਹੋਰ ਲੋੜੀਂਦੀ ਜਾਣਕਾਰੀ ਇਕੱਠੀ ਕਰਕੇ ਇੱਕ ਸੁਝਾਅ ਤੁਹਾਡੇ ਲਈ ਤਿਆਰ ਕਰ ਸਕਦੀ ਹੈ। ਅਸਲ ਵਿੱਚ ਇਹ ਕੀ ਆਪਣੇ ਆਪ ਕਰ ਸਕਦੀ ਹੈ, ਇਹ ਉਸ ਸਿਸਟਮ ਦੀਆਂ ਸਮਰੱਥਾਵਾਂ ਅਤੇ ਸੁਰੱਖਿਆ ਸੀਮਾਵਾਂ ਤੇ ਨਿਰਭਰ ਕਰਦਾ ਹੈ।
0: ਇਹ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਹੈ ਕਿ AI ਸਾਡੀਆਂ ਨੌਕਰੀਆਂ ਖਾ ਜਾਵੇਗੀ। ਜਵਾਬ ਸਿੱਧਾ ਨਹੀਂ। AI ਕੁਝ ਕੰਮ ਤੇਜ਼ੀ ਨਾਲ ਕਰ ਸਕਦੀ ਹੈ, ਇਸ ਲਈ ਕੁਝ ਨੌਕਰੀਆਂ ਦੀ ਪ੍ਰਕਿਰਤੀ ਬਦਲ ਸਕਦੀ ਹੈ, ਨਾਲ ਹੀ AI ਨਾਲ ਜੁੜੇ ਨਵੇਂ ਹੁਨਰਾਂ ਅਤੇ ਨਵੀਆਂ ਨੌਕਰੀਆਂ ਦੀ ਮੰਗ ਵੀ ਵੱਧ ਰਹੀ ਹੈ।
1: ਇਸ ਲਈ ਸਭ ਤੋਂ ਵੱਡੀ ਲੋੜ ਹੈ ਨਵੇਂ ਹੁਨਰ ਸਿੱਖਣ ਦੀ, ਤਾਂ ਜੋ ਮਨੁੱਖ ਅਤੇ AI ਮਿਲ ਕੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣ।
0: ਅੱਜ ਦਾ ਦਿਲਚਸਪ ਸਵਾਲ ਅਤੇ ਉਹ ਸਰੋਤਿਓ ਤੁਹਾਡੇ ਲਈ, ਕੀ ਤੁਸੀਂ ਆਪਣੇ ਘਰ ਜਾਂ ਦਫ਼ਤਰ ਵਿੱਚ ਅਜਿਹਾ ਕੋਈ ਉਪਕਰਨ ਵਰਤਦੇ ਹੋ ਜਿਸ ਵਿੱਚ AI ਦੀ ਵਰਤੋਂ ਹੁੰਦੀ ਹੋਵੇ?
1: ਸੋਚੋ ਤੇ ਸਾਨੂੰ ਆਪਣਾ ਜਵਾਬ ਆਪਣੇ ਵਟਸਐਪ, SMS ਰਾਹੀਂ ਤੇ ਫੋਨ ਕਾਲਸ ਰਾਹੀਂ ਸਰੋਤਾ ਮੰਚ ਪ੍ਰੋਗਰਾਮ ਦੇ ਵਿੱਚ ਜ਼ਰੂਰ ਭੇਜੋ।
0: ਹੁਣ ਸਵਾਲ ਇਹ ਹੈ, AI ਕੰਮ ਕਿਵੇਂ ਕਰਦੀ ਹੈ? ਜੀ ਸਰੋਤਿਓ, ਇਸ ਨੂੰ ਇੱਕ ਸਮਝਦਾਰ ਸਹਾਇਕ ਵਾਂਗ ਸੋਚੋ। ਆਮ ਤੌਰ ਤੇ ਇਸ ਦਾ ਕੰਮ 4 ਪੜਾਅ ਵਿੱਚ ਸਮਝਿਆ ਜਾ ਸਕਦਾ ਹੈ।
1: ਪਹਿਲਾ ਪੜਾਅ ਹੈ ਮਮਤਾ ਜੀ, ਆਪਣਾ ਲਕਸ਼ ਸਮਝਣਾ। ਪਹਿਲਾਂ ਇਹ ਸਮਝਦੀ ਹੈ ਕਿ ਤੁਹਾਡਾ ਉਦੇਸ਼ ਕੀ ਹੈ, ਤੇ ਦੂਜਾ ਪੜਾਅ ਹੈ ਯੋਜਨਾ ਬਣਾਉਣਾ। ਫਿਰ ਇਹ ਕੰਮ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਕੇ ਇੱਕ ਯੋਜਨਾ ਤਿਆਰ ਕਰਦੀ ਹੈ।
0: ਤੇ ਅਗਲਾ ਪੜਾਅ ਯਾਨੀ ਕਿ ਤੀਸਰਾ, ਉਪਲਬਧ ਸਾਧਨਾਂ ਦੀ ਵਰਤੋਂ। ਜਿੱਥੇ ਇਜਾਜ਼ਤ ਹੋਵੇ, ਇਹ ਵੱਖ ਵੱਖ ਡਿਜੀਟਲ ਸਾਧਨਾਂ ਜਾਂ ਸੇਵਾਵਾਂ ਦੀ ਮਦਦ ਲੈ ਸਕਦੀ ਹੈ। ਅਤੇ ਅੰਤਿਮ ਯਾਨੀ ਕਿ ਆਖਰੀ ਚੌਥਾ ਪੜਾਅ, ਨਤੀਜੇ ਦੀ ਜਾਂਚ। ਮਿਲੇ ਨਤੀਜਿਆਂ ਦੀ ਸਮੀਖਿਆ ਕਰਕੇ ਲੋੜ ਪੈਣ ਤੇ ਯੋਜਨਾ ਵਿੱਚ ਸੁਧਾਰ ਵੀ ਕਰਦੀ ਹੈ।
1: ਇਸ ਦਾ ਮਤਲਬ ਸਰੋਤਿਓ ਇਹ ਨਹੀਂ ਕਿ ਇਹ ਹਰ ਵੇਲੇ ਬਿਨਾਂ ਗਲਤੀ ਦੇ ਕੰਮ ਕਰਦੀ ਹੈ। ਇਸ ਨੂੰ ਵੀ ਸਹੀ ਜਾਣਕਾਰੀ, ਸਪਸ਼ਟ ਹਦਾਇਤਾਂ ਅਤੇ ਕਈ ਮੌਕਿਆਂ ਤੇ ਮਨੁੱਖੀ ਨਿਗਰਾਨੀ ਦੀ ਲੋੜ ਹੁੰਦੀ ਹੈ।
0: ਜੀ, ਹੁਣ ਗੱਲ ਕਰਾਂਗੇ ਸਿਹਤ ਖੇਤਰਾਂ ਵਿੱਚ AI। ਸਿਹਤ ਸੇਵਾਵਾਂ ਵਿੱਚ AI ਤੇਜ਼ੀ ਨਾਲ ਆਪਣੀ ਥਾਂ ਬਣਾ ਰਹੀ ਹੈ। ਉਦਾਹਰਨ ਲਈ, ਡਾਕਟਰਾਂ ਨੂੰ ਮਰੀਜ਼ਾਂ ਦੇ ਰਿਕਾਰਡ ਦਾ ਸੰਖੇਪ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਮੈਡੀਕਲ ਚਿੱਤਰਾਂ ਦੀ ਵਿਸ਼ਲੇਸ਼ਣ ਵਿੱਚ ਸਹਾਇਤਾ ਵੀ ਕਰਦੀ ਹੈ। ਅਤੇ ਉੱਥੇ ਹੀ ਹਸਪਤਾਲਾਂ ਵਿੱਚ ਸਮੇਂ ਸਾਰਨੀ ਅਤੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਕਰਦੀ ਹੈ।
1: ਪਰ ਸਰੋਤਿਓ ਇੱਕ ਗੱਲ ਹਮੇਸ਼ਾ ਯਾਦ ਰੱਖੋ, ਅੰਤਿਮ ਇਲਾਜ ਅਤੇ ਫੈਸਲਾ ਯੋਗ ਡਾਕਟਰ ਹੀ ਕਰਦਾ ਹੈ। AI ਇੱਕ ਸਹਾਇਕ ਸਾਧਨ ਹੈ, ਡਾਕਟਰਸ ਦਾ ਬਦਲ ਨਹੀਂ।
0: ਹੁਣ ਗੱਲ ਕਰਦੇ ਹਾਂ ਸਿੱਖਿਆ ਦੇ ਖੇਤਰ ਦੀ। ਕਲਪਨਾ ਕਰੋ, ਇੱਕ ਵਿਦਿਆਰਥੀ ਨੂੰ ਗਣਿਤ ਔਖੀ ਲੱਗਦੀ ਹੈ, ਜਦਕਿ ਦੂਜੇ ਨੂੰ ਅੰਗਰੇਜ਼ੀ। AI ਹਰ ਵਿਦਿਆਰਥੀ ਦੀ ਲੋੜ ਮੁਤਾਬਕ ਅਭਿਆਸ, ਵਿਆਖਿਆ ਅਤੇ ਦੁਹਰਾਈ ਦਾ ਸੁਝਾਅ ਦੇ ਸਕਦੀ ਹੈ।
1: ਅਧਿਆਪਕਾਂ ਲਈ ਵੀ ਇਹ ਮਦਦਗਾਰ ਹੋ ਸਕਦੀ ਹੈ। ਪਾਠ ਯੋਜਨਾ ਤਿਆਰ ਕਰਨ, ਪ੍ਰਸ਼ਨ ਬਣਾਉਣ, ਸਿੱਖਣ ਸਮੱਗਰੀ ਨੂੰ ਸੁਗਮ ਬਣਾਉਣ ਵਿੱਚ। ਪਰ ਸਿੱਖਿਆ ਵਿੱਚ ਮਨੁੱਖੀ ਮਾਰਗਦਰਸ਼ਨ ਅਤੇ ਸੰਵੇਦਨਸ਼ੀਲਤਾ ਦੀ ਆਪਣੀ ਵੱਖਰੀ ਮਹੱਤਤਾ ਰਹਿੰਦੀ ਹੈ। ਸਾਡੇ ਕਿਸਾਨ ਭਰਾਵਾਂ ਲਈ ਵੀ AI ਦੀਆਂ ਕਈ ਸੰਭਾਵਨਾਵਾਂ ਨੇ।
0: ਮੌਸਮ ਦੇ ਰੁਝਾਨਾਂ ਬਾਰੇ ਜਾਣਕਾਰੀ, ਫਸਲ ਦੀ ਨਿਗਰਾਨੀ, ਕੀੜਿਆਂ ਜਾਂ ਬਿਮਾਰੀਆਂ ਦੀ ਪਛਾਣ ਵਿੱਚ ਸਹਾਇਤਾ,
1: ਸਿੰਚਾਈ ਅਤੇ ਸਰੋਤਾਂ ਦੇ ਬਿਹਤਰ ਪ੍ਰਬੰਧ ਲਈ ਸੁਝਾਅ।

0: ਹਾਲਾਂਕਿ ਮਮਤਾ ਜੀ, ਹਰ ਖੇਤ ਦੀ ਮਿੱਟੀ, ਮੌਸਮ ਅਤੇ ਸਥਾਨਕ ਹਾਲਾਤ ਵੱਖਰੇ ਹੁੰਦੇ ਨੇ, ਇਸ ਲਈ AI ਦੇ ਸੁਝਾਵਾਂ ਨੂੰ ਸਥਾਨਕ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਜੋੜ ਕੇ ਵਰਤਣਾ ਸਭ ਤੋਂ ਵਧੀਆ ਰਹਿੰਦਾ ਹੈ।
1: ਹੁਣ ਇੱਕ ਦਿਲਚਸਪ ਗੱਲ, ਰੇਡੀਓ ਵਿੱਚ AI ਕਿਵੇਂ ਮਦਦ ਕਰ ਸਕਦੀ ਹੈ?
0: ਕਿਆ ਬਾਤ ਹੈ ਮਮਤਾ ਜੀ
1: ਜੀ, ਤੇ ਪ੍ਰੋਗਰਾਮਾਂ ਦੀ ਖੋਜ ਵਿੱਚ, ਜਾਣਕਾਰੀ ਇਕੱਠੀ ਕਰਨ ਵਿੱਚ, ਸਕ੍ਰਿਪਟ ਦੇ ਪਹਿਲੇ ਮਸੌਦੇ ਤਿਆਰ ਕਰਨ ਵਿੱਚ, ਭਾਸ਼ਾਈ ਸਹਾਇਤਾ ਦੇਣ ਵਿੱਚ।
0: ਪਰ ਇੱਕ ਵਧੀਆ ਰੇਡੀਓ ਪ੍ਰੋਗਰਾਮ ਸਰੋਤਿਆਂ ਦੀ ਰੂਹ ਹੁੰਦਾ ਹੈ। ਮਨੁੱਖੀ ਆਵਾਜ਼, ਭਾਵਨਾ, ਤਜਰਬਾ ਅਤੇ ਸਰੋਤਿਆਂ ਨਾਲ ਜੁੜਾ, ਇਹ ਉਹ ਗੁਣ ਨੇ ਜਿਨ੍ਹਾਂ ਦੀ ਥਾਂ AI ਨਹੀਂ ਲੈ ਸਕਦੀ।
1: ਚਲੋ ਇੱਕ ਸਵਾਲ ਹੋ ਜਾਏ AI ਦੀ।

0: ਜਿਨ੍ਹਾਂ ਦੀ ਥਾਂ AI ਨਹੀਂ ਲੈ ਸਕਦੀ।
1: ਚਲੋ ਇੱਕ ਸਵਾਲ ਹੋ ਜਾਏ, AI ਦੀ ਸਭ ਤੋਂ ਵੱਡੀ ਖਾਸੀਅਤ ਕੀ ਮੰਨੀ ਜਾਂਦੀ ਹੈ? ਸਿਰਫ ਗੀਤ ਚਲਾਉਣਾ, ਸਿਰਫ ਫੋਟੋ ਬਣਾਉਣਾ, ਜਾਂ ਫਿਰ ਇੱਕ ਲਕਸ਼ ਨੂੰ ਪੂਰਾ ਕਰਨ ਲਈ ਕਈ ਕਦਮਾਂ ਦੀ ਯੋਜਨਾ ਬਣਾਉਣ ਅਤੇ ਕੰਮ ਕਰਨ ਦੀ ਸਮਰੱਥਾ, ਜਾਂ ਫਿਰ ਸਿਰਫ ਕੈਲਕੂਲੇਟਰ ਵਾਂਗ ਗਿਣਤੀ ਕਰਨਾ?
0: ਇਹਦਾ ਜਵਾਬ ਤੀਜੇ ਨੰਬਰ ਵਾਲਾ ਹੈ। ਇੱਕ ਲਕਸ਼ ਨੂੰ ਪੂਰਾ ਕਰਨ ਲਈ ਕਈ ਕਦਮਾਂ ਦੀ ਯੋਜਨਾ ਬਣਾਉਣਾ ਅਤੇ ਕੰਮ ਕਰਨ ਦੀ ਸਮਰੱਥਾ ਉਸ ਦੀਆਂ ਲਿਮਿਟੇਸ਼ਨਸ ਦੇ ਅੰਦਰ।
1: ਜੀ ਬਿਲਕੁਲ, AI ਬਹੁਤ ਲਾਭਦਾਇਕ ਹੋ ਸਕਦੀ ਹੈ, ਪਰ ਇਸ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ।
0: ਸਭ ਤੋਂ ਪਹਿਲੀ ਚੁਣੌਤੀ ਹੈ ਗਲਤ ਜਾਣਕਾਰੀ, ਮਿਸ ਇਨਫੋਰਮੇਸ਼ਨ। ਕਈ ਵਾਰ AI ਅਜਿਹਾ ਜਵਾਬ ਦੇ ਸਕਦੀ ਹੈ ਜੋ ਸੁਣਨ ਵਿੱਚ ਬਹੁਤ ਵਿਸ਼ਵਾਸਯੋਗ ਲੱਗੇ ਪਰ ਪੂਰੀ ਤਰ੍ਹਾਂ ਠੀਕ ਨਾ ਹੋਵੇ।
1: ਇਸ ਲਈ ਮਹੱਤਵਪੂਰਨ ਜਾਣਕਾਰੀ ਨੂੰ ਭਰੋਸੇਯੋਗ ਸਰੋਤਾਂ ਤੋਂ ਜ਼ਰੂਰ ਪਰਖਣਾ ਚਾਹੀਦਾ ਹੈ।
0: ਡੀਪ ਫੇਕ ਕੀ ਹੁੰਦਾ ਹੈ? ਅੱਜ ਕੱਲ ਇੱਕ ਸ਼ਬਦ ਬਹੁਤ ਸੁਣਨ ਨੂੰ ਮਿਲਦਾ ਹੈ, ਡੀਪ ਫੇਕ। ਸਰੋਤਿਓ, ਇਹ ਉਹ ਤਕਨੀਕ ਹੈ ਜਿਸ ਵਿੱਚ AI ਦੀ ਮਦਦ ਨਾਲ ਕਿਸੇ ਵਿਅਕਤੀ ਦੀ ਆਵਾਜ਼ ਜਾਂ ਵੀਡੀਓ ਇਸ ਤਰ੍ਹਾਂ ਤਿਆਰ ਕੀਤੀ ਜਾ ਸਕਦੀ ਹੈ ਕਿ ਉਹ ਬਿਲਕੁਲ ਅਸਲੀ ਲੱਗੇ, ਹਾਲਾਂਕਿ ਉਹ ਅਸਲੀ ਨਹੀਂ ਹੁੰਦੀ।
1: ਇਸ ਕਰਕੇ ਸੋਸ਼ਲ ਮੀਡੀਆ ਤੇ ਮਿਲਣ ਵਾਲੀ ਹਰ ਵੀਡੀਓ ਜਾਂ ਆਡੀਓ ਤੇ ਤੁਰੰਤ ਭਰੋਸਾ ਨਹੀਂ ਕਰਨਾ ਚਾਹੀਦਾ। ਪਹਿਲਾਂ ਉਸ ਦੇ ਸਰੋਤ ਭਰੋਸੇ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ।
0: ਹੁਣ ਗੱਲ ਕਰਦੇ ਹਾਂ ਆਪਾਂ ਨਿੱਜਤਾ ਦੇ ਅਧਿਕਾਰ ਦੀ ਤੇ ਪ੍ਰਾਈਵੇਸੀ ਦੀ, ਕਿ ਪ੍ਰਾਈਵੇਸੀ ਦੀ ਮਹੱਤਤਾ ਕੀ ਹੁੰਦੀ ਹੈ। ਤੁਹਾਡੀ ਨਿੱਜਤਾ, AI ਦੀ ਵਰਤੋਂ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਆਪਣੀ ਬੈਂਕਿੰਗ ਜਾਣਕਾਰੀ, ਪਾਸਵਰਡਸ, OTP, ਆਧਾਰ ਕਾਰਡ ਅਤੇ ਇਹ ਤੋਂ ਇਲਾਵਾ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਕਿਸੇ ਅਣਜਾਣ ਜਾਂ ਅਭਰੋਸੇਯੋਗ ਕਿਸੇ ਵੀ ਸੇਵਾ ਨਾਲ ਸਾਂਝੀਆਂ ਨਾ ਕਰੋ।
1: ਡਿਜੀਟਲ ਦੁਨੀਆ ਵਿੱਚ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਕਈ ਲੋਕ ਸੋਚਦੇ ਹਨ AI ਹਰ ਸਵਾਲ ਦਾ ਸਹੀ ਜਵਾਬ ਦੇ ਸਕਦੀ ਹੈ, ਪਰ ਅਜਿਹਾ ਨਹੀਂ ਹੈ। AI ਕਈ ਵਾਰ ਗਲਤੀਆਂ ਵੀ ਕਰ ਸਕਦੀ ਹੈ, ਸੰਦਰਭ ਨੂੰ ਗਲਤ ਸਮਝ ਸਕਦੀ ਹੈ ਜਾਂ ਅਧੂਰੀ ਜਾਣਕਾਰੀ ਵੀ ਦੇ ਸਕਦੀ ਹੈ। ਇਸ ਲਈ ਮਨੁੱਖੀ ਸੋਚ ਅਤੇ ਸਮਝ ਦੀ ਭੂਮਿਕਾ ਹਮੇਸ਼ਾ ਮਹੱਤਵਪੂਰਨ ਰਹਿੰਦੀ ਹੈ।
0: ਅੱਜ ਕੱਲ ਬੱਚੇ ਵੀ AI ਦੀ ਵਰਤੋਂ ਕਰਨ ਲੱਗੇ ਨੇ। ਇਹ ਚੰਗੀ ਗੱਲ ਹੈ ਕਿ ਉਹ ਨਵੀਂ ਟੈਕਨੋਲੋਜੀ ਨਾਲ ਜਾਣੂ ਹੋ ਰਹੇ ਨੇ, ਪਰ ਮਾਪਿਆਂ ਤੇ ਅਧਿਆਪਕਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ AI ਸਿੱਖਣ ਵਿੱਚ ਮਦਦ ਕਰੇ, ਨਾ ਕਿ ਬੱਚਿਆਂ ਦੀ ਆਪਣੀ ਸੋਚ ਅਤੇ ਮਿਹਨਤ ਦੀ ਥਾਂ ਲਵੇ।
1: ਇੱਕ ਰੋਚਕ ਉਦਾਹਰਨ, ਮੰਨ ਲਓ ਤੁਸੀਂ AI ਨੂੰ ਕਹਿੰਦੇ ਹੋ ਮੇਰੇ ਬੱਚੇ ਲਈ ਇੱਕ ਹਫ਼ਤੇ ਦੀ ਪੜ੍ਹਾਈ ਦੀ ਯੋਜਨਾ ਬਣਾਓ। AI ਤੁਹਾਡੇ ਲਈ ਇੱਕ ਯੋਜਨਾ ਤਿਆਰ ਕਰ ਸਕਦੀ ਹੈ, ਪਰ ਇਹ ਫੈਸਲਾ ਕਿ ਬੱਚੇ ਲਈ ਕੀ ਸਭ ਤੋਂ ਠੀਕ ਹੈ, ਉਸ ਦੀ ਰੁਚੀ, ਸਮਰੱਥਾ ਅਤੇ ਹਾਲਾਤ ਦੇ ਅਨੁਸਾਰ ਇਹ ਮਨੁੱਖ ਹੀ ਬਿਹਤਰ ਤਰੀਕੇ ਨਾਲ ਕਰ ਸਕਦਾ ਹੈ।
0: ਜੇ ਤੁਹਾਡੇ ਕੋਲ ਇੱਕ AI ਸਹਾਇਕ ਹੋਵੇ ਤਾਂ ਤੁਸੀਂ ਉਸ ਤੋਂ ਕਿਹੜਾ ਕੰਮ ਕਰਵਾਉਣਾ ਚਾਹੋਗੇ? ਘਰ ਦਾ ਖਰਚਾ ਸੰਭਾਲਣਾ, ਪੜ੍ਹਾਈ ਵਿੱਚ ਮਦਦ ਕਰਨਾ, ਯਾਤਰਾ ਦੀ ਯੋਜਨਾ ਜਾਂ ਦਫ਼ਤਰ ਦਾ ਕੰਮ ਸੁਚੱਜਾ ਬਣਾਉਣਾ? ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ।
1: ਜੀ, ਟੈਕਨੋਲੋਜੀ ਤੋਂ ਡਰਨ ਦੀ ਲੋੜ ਨਹੀਂ, ਇਸ ਨੂੰ ਸਮਝਣ ਦੀ ਲੋੜ ਹੈ। ਜਿਵੇਂ ਬਿਜਲੀ, ਕੰਪਿਊਟਰ, ਇੰਟਰਨੈੱਟ ਨੇ ਸਾਡੀ ਜ਼ਿੰਦਗੀ ਬਦਲੀ, ਉਸੇ ਤਰ੍ਹਾਂ AI ਵੀ ਇੱਕ ਮਹੱਤਵਪੂਰਨ ਸਾਧਨ ਬਣ ਸਕਦੀ ਹੈ ਜੇ ਇਸ ਦੀ ਵਰਤੋਂ ਜ਼ਿੰਮੇਵਾਰੀ ਅਤੇ ਸਮਝਦਾਰੀ ਨਾਲ ਕੀਤੀ ਜਾਵੇ।
0: ਦੋਸਤੋ, ਦੁਨੀਆ ਵਿੱਚ ਹਰ ਵੱਡੀ ਤਕਨੀਕੀ ਕ੍ਰਾਂਤੀ ਨੇ ਕੰਮ ਕਰਨ ਦਾ ਆਪਣਾ ਢੰਗ ਬਦਲਿਆ ਹੈ। ਪਹਿਲਾਂ ਭਾਫ਼ ਦੇ ਇੰਜਣ ਆਏ, ਫਿਰ ਬਿਜਲੀ, ਉਸ ਤੋਂ ਬਾਅਦ ਕੰਪਿਊਟਰ, ਫਿਰ ਇੰਟਰਨੈੱਟ ਤੇ ਹੁਣ AI। ਹਰ ਵਾਰ ਲੋਕਾਂ ਨੂੰ ਡਰ ਵੀ ਲੱਗਿਆ ਕਿ ਹੁਣ ਕੀ ਹੋਵੇਗਾ, ਪਰ ਹਰ ਕ੍ਰਾਂਤੀ ਨੇ ਨਵੀਆਂ ਨੌਕਰੀਆਂ, ਨਵੇਂ ਹੁਨਰ ਅਤੇ ਨਵੇਂ ਮੌਕੇ ਵੀ ਪੈਦਾ ਕੀਤੇ।
1: ਗੱਲ ਤੁਸੀਂ ਨਵੇਂ ਮੌਕਿਆਂ ਦੀ ਕੀਤੀ ਤੇ ਸਵਾਲ ਇਹ ਹੈ ਕਿ AI ਨਾਲ ਕਿਹੜੇ ਨਵੇਂ ਮੌਕੇ ਬਣ ਸਕਦੇ ਹਨ? ਆਉਣ ਵਾਲੇ ਸਾਲਾਂ ਵਿੱਚ ਕਈ ਖੇਤਰਾਂ ਵਿੱਚ AI ਨਾਲ ਜੁੜੀਆਂ ਨਵੀਆਂ ਭੂਮਿਕਾਵਾਂ ਵੱਧ ਸਕਦੀਆਂ ਨੇ, ਜਿਵੇਂ ਕਿ AI ਟ੍ਰੇਨਰ,
0: AI ਕੰਟੈਂਟ ਰਿਵਿਊਅਰ,
1: ਪ੍ਰੌਂਪਟ ਡਿਜ਼ਾਈਨਰ,
0: AI ਸੇਫਟੀ ਸਪੈਸ਼

0: स्पेशलिस्ट,
1: एआई एथिक्स एक्सपर्ट्स,
0: डाटा क्यूरेटर,
1: ह्यूमन एआई कोलैबोरेशन मैनेजर,
0: रोबोटिक्स टेक्नीशियंस,
1: इंटेलिजेंट ऑटोमेशन कंसल्टेंट,
0: इन्हां खेत्रां विच मनुखी सोच, रचनात्मकता अते जिम्मेवार फैसले बहुत महत्वपूर्ण रहणगे।
1: जे तुसी स्कूल या कॉलेजां विच पढ़ रहे हो ता अज तो ही कुछ आदतां बनाओ, रोज कुछ नवा सिखो,
0: डिजिटल साखरता वधाओ,
1: अंग्रेजी दे नाल अपनी मात भाषा ते भी पकड़ मजबूत करो।
0: मात भाषा ते ममता जी पकड़ बहुत जरूरी है। जे तुसी अपनी मात भाषा नू पूरी तरह समझ गए, पढ़ना लिखना उदी पकड़ कर ली, तां तुसी किसी भी देश दी लैंग्वेज नू बड़ी आसानी नाल सीख सकदे हो।
1: जी बिल्कुल, इस दे नाल नाल समस्या हल करन दी योग्यता विकसित करो,
0: ते टीम विच काम करना सीखो,
1: अते इस दे नाल ही एआई तो जवाब लैन दे नाल नाल उस दी जांच करन दी भी आदत पाओ।
0: ममता जी, हुण आपां गल करदे आं, सांझ पाउणे आं स्रोतियां नाल कि एआई मनुख दी थां लै लवेगी। इह सवाल अक्सर पुछा जांदा है। असल विच एआई बहुत सारे कम्मां विच मदद कर सकदी है, पर मनुख दीआं कुछ खूबियां अजे भी विलक्षण ने,
1: जिवें कि भावनावां, हमदर्दी,
0: नैतिक सोच, रचनात्मकता, जीवन दे तजर्बे,
1: समाजिक समझ। ਇਹ ਗੁਣ ਮਨੁੱਖੀ ਫੈਸਲਿਆਂ ਨੂੰ ਵਿਲੱਖਣ ਬਣਾਉਂਦੇ ਨੇ।
0: ਇੱਕ ਸ਼ਾਰਟ ਸਟੋਰੀ ਸਰੋਤਿਆਂ ਨਾਲ ਸਾਂਝੀ ਕਰਨ ਲੱਗੇ ਆ। ਇੱਕ ਅਧਿਆਪਕ ਨੇ ਆਪਣੇ ਸਟੂਡੈਂਟਸ ਨੂੰ ਕਿਹਾ, ਏਆਈ ਤੁਹਾਨੂੰ ਜਵਾਬ ਦੇ ਸਕਦੀ ਹੈ, ਪਰ ਸਹੀ ਸਵਾਲ ਪੁੱਛਣਾ ਅਜੇ ਵੀ ਮਨੁੱਖ ਨੂੰ ਹੀ ਸਿੱਖਣਾ ਪਵੇਗਾ। ਤੇ ਇਸ ਤੇ ਇੱਕ ਵਿਦਿਆਰਥੀ ਨੇ ਪੁੱਛਿਆ, ਫਿਰ ਸਭ ਤੋਂ ਵੱਡੀ ਤਾਕਤ ਕਿਸ ਦੀ ਹੋਵੇਗੀ? ਅਧਿਆਪਕ ਮੁਸਕਰਾਏ ਤੇ ਕਿਹਾ, ਜਿਸ ਕੋਲ ਗਿਆਨ ਵੀ ਹੋਵੇ, ਸੋਚ ਵੀ ਹੋਵੇ ਅਤੇ ਚੰਗੇ ਮੁੱਲ ਵੀ ਹੋਣ।
1: ਚਲੋ ਫਿਰ ਇੱਕ ਸਵਾਲ ਮੈਂ ਵੀ ਪੁੱਛਦੀ ਹਾਂ, ਏਆਈ ਦੀ ਜ਼ਿੰਮੇਵਾਰ ਵਰਤੋਂ ਕਿਹੜੀ ਹੈ? ਪਹਿਲੀ ਆਪਸ਼ਨ, ਸੋਸ਼ਲ ਮੀਡੀਆ ਤੇ ਹਰ ਏਆਈ ਬਣੀ ਵੀਡੀਓ ਨੂੰ ਸੱਚ ਮੰਨ ਕੇ ਅੱਗੇ ਭੇਜ ਦੇਣਾ। ਦੂਸਰਾ, ਏਆਈ ਤੋਂ ਮਿਲੀ ਜਾਣਕਾਰੀ ਨੂੰ ਮਹੱਤਵਪੂਰਨ ਮਾਮਲਿਆਂ ਵਿੱਚ ਭਰੋਸੇਯੋਗ ਸਰੋਤਾਂ ਨਾਲ ਮਿਲਾ ਕੇ ਦੇਖਣਾ। ਤੀਸਰਾ, ਆਪਣਾ ਪਾਸਵਰਡ ਏਆਈ ਨਾਲ ਸਾਂਝਾ ਕਰ ਦੇਣਾ। ਅਤੇ ਚੌਥਾ, ਏਆਈ ਦੀ ਮਦਦ ਨਾਲ ਪ੍ਰੀਖਿਆ ਵਿੱਚ ਨਕਲ ਕਰਨੀ।
0: ਮਮਤਾ ਜੀ, ਇਹਦਾ ਜਵਾਬ ਵੀ ਸਰੋਤਿਆਂ ਤੋਂ ਪਹਿਲਾਂ ਮੈਂ ਹੀ ਦੇ ਦਿੰਦਾ, ਤੇ ਇਹਦਾ ਜਵਾਬ ਹੈਗਾ 2 ਨੰਬਰ ਵਾਲਾ। ਏਆਈ ਤੋਂ ਮਿਲੀ ਜਾਣਕਾਰੀ ਨੂੰ ਮਹੱਤਵਪੂਰਨ ਮਾਮਲਿਆਂ ਵਿੱਚ ਭਰੋਸੇਯੋਗ ਸਰੋਤਾਂ ਨਾਲ ਮਿਲਾ ਕੇ ਵੇਖਣਾ। ਹੁਣ ਮਮਤਾ ਜੀ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦਾ ਕੰਕਲੂਜਨ ਜ਼ਰੂਰ ਕੱਢੋ।
1: ਸਭ ਤੋਂ ਪਹਿਲਾਂ ਅਸੀਂ ਜਾਣਿਆ ਕਿ ਏਆਈ ਕੀ ਹੈ ਅਤੇ ਇਹ ਜੈਨੇਟਿਕ ਏਆਈ ਕਿਵੇਂ ਵੱਖਰੀ ਹੈ, ਅਤੇ ਇਸ ਦੇ ਨਾਲ ਨਾਲ ਇਹ ਕਿਵੇਂ ਯੋਜਨਾ ਬਣਾ ਕੇ ਕੰਮ ਕਰ ਸਕਦੀ ਹੈ। ਸਿਹਤ, ਸਿੱਖਿਆ, ਖੇਤੀ, ਮੀਡੀਆ ਵਿੱਚ ਇਸ ਦੀਆਂ ਕੀ ਸੰਭਾਵਨਾਵਾਂ ਨੇ। ਡੀਪ ਫੇਕ, ਗਲਤ ਜਾਣਕਾਰੀ ਅਤੇ ਨਿੱਜਤਾ ਨਾਲ ਜੁੜੀਆਂ ਸਾਵਧਾਨੀਆਂ, ਭਵਿੱਖ ਦੇ ਹੁਨਰ ਅਤੇ ਨਵੇਂ ਮੌਕੇ।
0: ਟੈਕਨੋਲੋਜੀ ਦੀ ਅਸਲ ਤਾਕਤ ਉਸ ਦੀ ਰਫਤਾਰ ਵਿੱਚ ਨਹੀਂ, ਸਗੋਂ ਉਸ ਦੀ ਜ਼ਿੰਮੇਵਾਰ ਵਰਤੋਂ ਵਿੱਚ ਹੈ।
1: ਏਆਈ ਨੂੰ ਆਪਣੇ ਮੁਕਾਬਲੇਦਾਰ ਵਜੋਂ ਨਹੀਂ, ਸਗੋਂ ਇੱਕ ਸਮਝਦਾਰ ਸਹਾਇਕ ਵਜੋਂ ਦੇਖੋ। ਜਦੋਂ ਮਨੁੱਖੀ ਸੋਚ, ਅਨੁਭਵ ਅਤੇ ਮੁੱਲ ਏਆਈ ਦੀ ਸਮਰੱਥਾ ਨਾਲ ਮਿਲਦੇ ਹਨ, ਉਸ ਵੇਲੇ ਹੀ ਅਸਲ ਤਰੱਕੀ ਸੰਭਵ ਹੁੰਦੀ ਹੈ।

0: ਤੇ ਸ਼ਰਮਾ ਸਰ ਆਪਣਾ ਅਗਲਾ ਜਿਹੜਾ ਸੈਗਮੈਂਟ ਹੈ ਉਹ ਸੈਗਮੈਂਟ ਹੈ ਜੀ ਹਿਸਟੋਰੀਕਲ ਇਵੈਂਟਸ ਐਸੋਸੀਏਟ ਵਿਦ ਟੂਡੇ, ਯਾਨੀ ਕਿ ਅੱਜ ਦੇ ਦਿਨ ਨਾਲ, ਯਾਨੀ ਕਿ 13 ਜੁਲਾਈ ਨਾਲ ਸੰਬੰਧਿਤ ਮੁੱਖ ਇਤਿਹਾਸਿਕ ਘਟਨਾਵਾਂ।
1: ਜੀ ਮਮਤਾ ਜੀ, 13 ਜੁਲਾਈ ਦਾ ਇਤਿਹਾਸ। ਸਨ 1878 ਬਰਲਿਨ ਕਾਂਗਰਸ ਦਾ ਸਮਾਪਨ ਹੋਇਆ ਸੀ, ਜਿਸ ਨਾਲ ਯੂਰਪ ਦੇ ਰਾਜਨੀਤਿਕ ਨਕਸ਼ੇ ਵਿੱਚ ਵੱਡੇ ਬਦਲਾਅ ਆਏ।
0: ਸਨ 1930 ਅਤੇ 13 ਜੁਲਾਈ ਪਹਿਲਾ ਫੁੱਟਬਾਲ ਵਿਸ਼ਵ ਕੱਪ, ਇਸ ਦੀ ਸ਼ੁਰੂਆਤ ਹੋਈ ਸੀ।
1: ਤੇ ਸਨ 1985 ਲਾਈਵ ਏਡ ਦਾ ਆਯੋਜਨ ਹੋਇਆ, ਜਿਸ ਰਾਹੀਂ ਅਫਰੀਕਾ ਦੇ ਅਕਾਲ ਪੀੜਤਾਂ ਲਈ ਵੱਡੀ ਰਕਮ ਮਮਤਾ ਜੀ ਇਕੱਠੀ ਕੀਤੀ ਗਈ ਸੀ।
0: ਜੀ 13 ਜੁਲਾਈ 2011 ਮੁੰਬਈ ਹਾਈ ਕੋਰਟ ਵੱਲੋਂ 2006 ਦੇ ਮੁੰਬਈ ਲੋਕਲ ਰੇਲ ਧਮਾਕਿਆਂ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਗਿਆ।
1: ਸਨ 1940 ਪੈਟ੍ਰਿਕ ਸਟੀਵਰਟ ਦਾ ਜਨਮ ਹੋਇਆ। 13 ਜੁਲਾਈ 1974 ਮਮਤਾ ਜੀ, ਭਾਰਤ ਨੇ ਪੋਖਰਣ ਪਰਮਾਣੂ ਪ੍ਰੀਖਣ ਤੋਂ ਬਾਅਦ ਸ਼ਾਂਤੀਪੂਰਨ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਨੀਤੀਗਤ ਕਦਮ ਤੇਜ਼ ਕੀਤੇ।
0: 13 ਜੁਲਾਈ 2002 ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਅਤੇ ਵੈਲਜ ਕ੍ਰਿਕਟ ਬੋਰਡ ਦੁਆਰਾ ਆਯੋਜਿਤ ਨੈੱਟ ਵੈਸਟ ਸੀਰੀਜ਼ ਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ।
1: ਮੁਹੰਮਦ ਕੈਫ ਅਤੇ ਯੁਵਰਾਜ ਸਿੰਘ ਦੀਆਂ ਸ਼ਾਨਦਾਰ ਪਾਰੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਨੇ।
0: 13 ਜੁਲਾਈ 1985 ਨੂੰ ਦੁਨੀਆ ਭਰ ਵਿੱਚ ਇੱਕ ਵਿਸ਼ਾਲ ਚੈਰਿਟੀ ਸੰਗੀਤ ਸਮਾਰੋਹ ਲਾਈਵ ਏਡ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਇਥੋਪੀਆ ਵਿੱਚ ਅਕਾਲ ਪੀੜਿਤ ਲੋਕਾਂ ਲਈ ਸਹਾਇਤਾ ਇਕੱਠੀ ਕਰਨਾ ਸੀ। ਇਸ ਨੇ ਮਨੁੱਖੀ ਏਕਤਾ ਅਤੇ ਸਾਂਝੇ ਯਤਨਾਂ ਦੀ ਵਿਲੱਖਣ ਮਿਸਾਲ ਕਾਇਮ ਕੀਤੀ।

0: ਥਾਟ ਆਫ ਦ ਡੇ ਦਿਨ ਸੋਮਵਾਰ ਮਿਤੀ 13 ਜੁਲਾਈ 2026 ਉਮਰ ਵਧਣ ਨਾਲ ਚਿਹਰੇ ਤੇ ਪੈਣ ਵਾਲੀਆਂ ਝੋਲੀਆਂ ਤਾਂ ਕੁਦਰਤ ਦਾ ਨਿਯਮ ਨੇ ਪਰ ਸਭ ਤੇ ਕੁਦਰਤ ਮਿਹਰਬਾਨ ਰਹੇ ਜਵਾਨੀ ਦੇ ਦਿਨਾਂ ਵਿੱਚ ਕਿਸੇ ਦੀ ਰੂਹ ਤੇ ਝੁਰੜੀਆਂ ਨਾ ਪੈਣ
1: ਜਦੋਂ ਉਤਸ਼ਾਹ ਮਰ ਜਾਵੇ ਹੌਸਲਾ ਥੱਕ ਜਾਵੇ ਸਪਨੇ ਸੁੱਕ ਜਾਣ ਅਤੇ ਜ਼ਿੰਦਗੀ ਸਿਰਫ ਦਿਨ ਕੱਟਣ ਦਾ ਨਾਮ ਰਹਿ ਜਾਵੇ ਤਾਂ ਸਮਝੋ ਇਨਸਾਨ ਬੁੱਢਾ ਉਮਰ ਨਾਲ ਨਹੀਂ ਸੋਚ ਨਾਲ ਵਕਤ ਤੋਂ ਪਹਿਲਾਂ ਹੋ ਗਿਆ।
0: ਅਜੀਬ ਵਡੰਬਣਾ ਹੈ ਮਮਤਾ ਜੀ ਕਿ ਉਤਸ਼ਾਹ ਸਭ ਤੋਂ ਕੀਮਤੀ ਦੌਲਤ ਹੈ ਪਰ ਇਹ ਅਕਸਰ ਉਹਨਾਂ ਲੋਕਾਂ ਕੋਲ ਵੱਧ ਹੁੰਦਾ ਏ ਜਿਨ੍ਹਾਂ ਕੋਲ ਦਿਸ਼ਾ ਨਹੀਂ ਹੁੰਦੀ ਜਿਨ੍ਹਾਂ ਨੂੰ ਇਲਮ ਹੀ ਨਹੀਂ ਹੁੰਦਾ ਕਿ ਜਾਣਾ ਕਿੱਥੇ ਹੈ। ਉਹੀ ਸਭ ਤੋਂ ਤੇਜ਼ ਦੌੜਦੇ ਨੇ ਜਿਨ੍ਹਾਂ ਕੋਲ ਮੰਜ਼ਿਲ ਹੁੰਦੀ ਹੈ। ਉਹ ਕਈ ਵਾਰ ਸਮਾਜ ਦੀਆਂ ਨਿਰਾਸ਼ਾਵਾਂ ਹੇਠ ਤਪ ਜਾਂਦੇ ਨੇ।
1: ਰੋਜ਼ਾਨਾ ਸਮਾਜ ਵਿੱਚ ਵਿਚਰਦੇ ਦੇਖਦੇ ਹਾਂ ਬਹੁ ਗਿਣਤੀ ਜਵਾਨੀ ਨੂੰ ਕਿਸੇ ਇੱਕ ਬਿਮਾਰੀ ਨੇ ਨਹੀਂ ਸਗੋਂ ਅਨੇਕਾਂ ਅਦਿੱਖ ਬਿਮਾਰੀਆਂ ਨੇ ਘੇਰਿਆ ਹੋਇਆ ਹੈ, ਜਿਵੇਂ ਦਿਸ਼ਾਹੀਨਤਾ, ਦਿਖਾਵੇ ਵਾਲੀ ਜ਼ਿੰਦਗੀ, ਬੇਰੋਜ਼ਗਾਰੀ, ਕਿਤਾਬਾਂ ਤੋਂ ਦੂਰੀ, ਚੰਗੇ ਸਾਹਿਤ ਨਾਲ ਟੁੱਟਦਾ ਰਿਸ਼ਤਾ, ਕਲਾ ਅਤੇ ਸੰਗੀਤ ਦਾ ਬਾਜ਼ਾਰੀਕਰਨ, ਅਧਿਆਪਕ ਦਾ ਡਿੱਗਦਾ ਸਨਮਾਨ, ਵਿਦਿਅਕ ਪ੍ਰਣਾਲੀ ਦਾ ਖੋਖਲਾਪਨ, ਪਰਿਵਾਰਾਂ ਵਿੱਚ ਘਟਦਾ ਸੰਵਾਦ, ਇਕੱਲਾਪਨ, ਨਸ਼ਿਆਂ ਦਾ ਫੈਲਦਾ ਜਾਲ, ਰਿਸ਼ਤਿਆਂ ਦੀ ਸਵਾਰਥੀ ਵਿਆਖਿਆ ਅਤੇ ਧਨ ਦੀ ਅੰਨੀ ਦੌੜ।
0: ਮਮਤਾ ਜੀ ਇਹ ਸਭ ਮਿਲ ਕੇ ਨਾ ਇੱਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਨੇ ਜੋ ਬਾਹਰੋਂ ਦਿਖਦੀ ਜਵਾਨ ਹੈ ਪਰ ਅੰਦਰੋਂ ਥੱਕੀ ਥੱਕੀ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਮਮਤਾ ਜੀ ਇਹ ਹੈ ਕਿ ਅਸੀਂ ਦਿਲ ਨਾਲ ਮਹਿਸੂਸ ਕਰਨ ਦੀ ਥਾਂ ਹਰ ਗੱਲ ਦਾ ਹਿਸਾਬ ਦਿਮਾਗ ਨਾਲ ਲਗਾਉਣ ਲੱਗ ਪਏ ਹਾਂ। ਜਿੱਥੇ ਰਿਸ਼ਤੇ ਨਫ਼ੇ ਨੁਕਸਾਨ ਨਾਲ ਤੋਲੇ ਜਾਣ ਉੱਥੇ ਪਿਆਰ ਨਹੀਂ ਬਚਦਾ। ਜਿੱਥੇ ਇਨਸਾਨ ਦੀ ਕੀਮਤ ਉਸ ਦੇ ਕਿਰਦਾਰ ਦੀ ਥਾਂ ਉਸ ਦੀ ਜਾਇਦਾਦ ਨਾਲ ਲੱਗੇ ਉਹ ਸਮਾਜ ਹੌਲੀ ਹੌਲੀ ਆਪਣੀ ਰੂਹ ਗਵਾ ਦਿੰਦਾ ਏ।
1: ਅੱਜ ਭਰਾ ਭਰਾ ਦਾ ਨਹੀਂ ਜ਼ਮੀਨ ਦਾ ਵਾਰਸ ਬਣਨਾ ਚਾਹੁੰਦਾ ਹੈ, ਦੋਸਤ ਦੋਸਤੀ ਨਹੀਂ ਵਰਤੋਂ ਲੱਭਦਾ ਹੈ, ਸਿੱਖਿਆ ਗਿਆਨ ਨਹੀਂ ਨੌਕਰੀ ਦੀ ਪਰਚੀ ਬਣ ਕੇ ਰਹਿ ਗਈ ਹੈ, ਕਲਾ ਮਨੁੱਖਤਾ ਨਹੀਂ ਜਗਾਉਂਦੀ ਸਿਰਫ ਮਨੋਰੰਜਨ ਵੇਚਦੀ ਹੈ। ਫੇਰ ਅਸੀਂ ਹੈਰਾਨ ਹੁੰਦੇ ਹਾਂ ਕਿ ਜਵਾਨੀ ਵਿੱਚ ਜਜ਼ਬਾ ਕਿਉਂ ਨਹੀਂ ਰਿਹਾ।
0: ਸਾਰੀਆਂ ਬੁਰਾਈਆਂ ਦੀ ਜੜ ਇੱਕੋ ਹੈ, ਜ਼ਿਆਦਾ ਲਾਲਚ। ਲਾਲਚ ਉਹ ਅੱਗ ਹੈ ਜੋ ਪਹਿਲਾਂ ਜ਼ਮੀਰ ਨੂੰ ਸਾੜਦੀ ਹੈ, ਫਿਰ ਰਿਸ਼ਤਿਆਂ ਨੂੰ ਤੇ ਅਖੀਰ ਵਿੱਚ ਪੂਰੇ ਸਮਾਜ ਨੂੰ ਰਾਖ ਕਰ ਦਿੰਦੀ ਹੈ। ਜਦੋਂ ਲੋੜਾਂ ਇੱਛਾਵਾਂ ਬਣ

0: ਜਾਂਦੀਆਂ ਨੇ ਅਤੇ ਇੱਛਾਵਾਂ ਹਵਸ ਵਿੱਚ ਬਦਲ ਜਾਂਦੀਆਂ ਨੇ, ਉਦੋਂ ਇਨਸਾਨ ਕੋਲ ਸਭ ਕੁਝ ਹੋ ਕੇ ਵੀ ਕੁਝ ਨਹੀਂ ਹੁੰਦਾ।
1: ਅਸੀਂ ਜਿੰਨਾ ਪਾ ਲੈਂਦੇ ਹਾਂ ਉਸ ਤੋਂ ਵੱਧ ਦੀ ਭੁੱਖ ਪੈਦਾ ਕਰ ਲੈਂਦੇ ਹਾਂ, ਫਿਰ ਨਾ ਸੁੱਖ ਮਿਲਦਾ ਹੈ, ਨਾ ਨੀਂਦ, ਨਾ ਸੰਤੋਖ। ਸਾਜੋ ਸਮਾਨ ਨਾਲ ਘਰ ਤਾਂ ਭਰ ਜਾਂਦੇ ਨੇ, ਪਰ ਰੂਹ ਜਹਾਨ ਤੋਂ ਖਾਲੀ ਤੁਰ ਜਾਂਦੀ ਹੈ।
0: ਕੁਦਰਤ ਨੇ ਹਰ ਮਨੁੱਖ ਕੀ ਹਰ ਜੀਵ ਨੂੰ ਗੁਜ਼ਾਰੇ ਜੋਗਾ ਦਿੱਤਾ ਹੋਇਆ ਹੈ। ਘਾਟ ਅਕਸਰ ਸਾਧਨਾ ਦੀ ਨਹੀਂ ਸਬਰ ਦੀ ਹੁੰਦੀ ਹੈ। ਅਸੀਂ ਇਨਸਾਨ ਹੋ ਕੇ ਜੇ ਕੁਝ ਮੰਗਣਾ ਹੀ ਹੈ ਤਾਂ ਧਨ ਨਹੀਂ ਵਿਵੇਕ ਬੁੱਧੀ ਮੰਗੀਏ ਦੋਸਤੋ, ਦੌਲਤ ਨਹੀਂ ਸੰਤੋਖ ਮੰਗੀਏ, ਸ਼ੌਹਰਤ ਨਹੀਂ ਚੰਗਾ ਕਿਰਦਾਰ ਮੰਗੀਏ, ਅਤੇ ਸਭ ਤੋਂ ਵੱਧ ਕੇ ਸਬਰ ਮੰਗੀਏ।
1: ਜਿਸ ਦਿਨ ਮਨੁੱਖ ਨੇ ਸਬਰ ਸਿੱਖ ਲਿਆ ਉਸ ਦਿਨ ਚਿਹਰੇ ਤੋਂ ਝੁਰੜੀਆਂ ਮਿਟਣ ਲੱਗ ਪੈਣਗੀਆਂ ਅਤੇ ਰੂਹ ਤੁਰ ਅੰਦਰ ਤੋਂ ਖਿੜਨ ਲੱਗ ਪਏਗੀ। ਇੱਕ ਸਮੇਂ ਤੇ ਆ ਕੇ ਚਿਹਰੇ ਦੀਆਂ ਝੁਰੜੀਆਂ ਸਾਡੀ ਉਮਰ ਦੀ ਪਹਿਚਾਣ ਹੁੰਦੀਆਂ ਨੇ,
0: ਪਰ ਰੂਹ ਦੀਆਂ ਝੁਰੜੀਆਂ ਆਈ ਜਵਾਨੀ ਦੀ ਹਾਰ ਹੁੰਦੀਆਂ ਨੇ। ਚਿਹਰੇ ਦੀ ਜਵਾਨੀ ਕੁਝ ਸਾਲਾਂ ਦੀ ਮਹਿਮਾਨ ਹੁੰਦੀ ਹੈ,
1: ਪਰ ਰੂਹ ਦੀ ਜਵਾਨੀ ਸੰਤੋਖ ਦੀ ਸਦੀਵੀ ਦਾਤ ਹੁੰਦੀ ਹੈ।

0: ਸਰੋਤਿਓ, ਉਮੀਦ ਹੈ ਕਿ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜੋ ਕਿ ਸਾਇੰਸ ਅਤੇ ਟੈਕਨੋਲੋਜੀ ਦੇ ਮਹੱਤਵਪੂਰਨ ਵਿਸ਼ੇ ਜੈਨੇਟਿਕ AI ਨਾਲ ਸੰਬੰਧਿਤ ਸੀ। ਅਸੀਂ ਪੁਰਜ਼ੋਰ ਕੋਸ਼ਿਸ਼ ਕੀਤੀ, ਮੈਂ ਤੇ ਮਮਤਾ ਜੀ ਨੇ, ਕਿ ਇੱਕ ਮਹੱਤਵਪੂਰਨ ਜਾਣਕਾਰੀ ਆਪ ਜੀ ਨੂੰ ਮੁਹੱਈਆ ਕਰਵਾਈ ਜਾਵੇ। ਆਪ ਜੀ ਨੂੰ ਸਾਡੀ ਇਹ ਪੇਸ਼ਕਸ਼ ਸੱਜਰੀ ਸਵੇਰ ਪ੍ਰੋਗਰਾਮ ਦੇ ਅੰਤਰਗਤ ਤੇ ਇਹ ਜੋ ਤਬਦੀਲੀ ਅਸੀਂ ਕੀਤੀ ਹੈ ਕਿਸ ਤਰ੍ਹਾਂ ਲੱਗੀ, ਇਸ ਸੰਬੰਧੀ ਆਪਣੀ ਰਾਏ ਮਸ਼ਵਰੇ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਨੋਟ ਕਰੋ, ਪ੍ਰੋਗਰਾਮ ਇੰਚਾਰਜ ਸੱਜਰੀ ਸਵੇਰ ਮਾਰਫਤ ਸਟੇਸ਼ਨ ਡਾਇਰੈਕਟਰ,
1: ਆਕਾਸ਼ਵਾਣੀ ਬਠਿੰਡਾ, ਪਿੰਨ ਕੋਡ 151001 ਜੀ। ਇਸ ਤੋਂ ਇਲਾਵਾ ਵਟਸਐਪ ਨੰਬਰ ਵੀ ਨੋਟ ਕਰ ਲੋ, 7013 73 146,
0: ਤੇ ਸਾਡਾ ਲੈਂਡਲਾਈਨ ਨੰਬਰ 0164-2240-331। ਮਮਤਾ ਜੀ ਲਈਏ ਸਰੋਤਿਆਂ ਤੋਂ ਆਗਿਆ,
1: ਅਗਲੇ ਹਫਤੇ ਫਿਰ ਮੁਲਾਕਾਤ ਹੋਵੇਗੀ।
0: ਤਦ ਤੱਕ ਲਈ ਨਮਸਕਾਰ,
1: ਸਤਿ ਸ਼੍ਰੀ ਅਕਾਲ,
0: ਰਾਮ ਰਾਮ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਹੁਣੇ ਤੁਸੀਂ ਸੁਣ ਰਹੇ ਸੀ ਸੱਜਰੀ ਸਵੇਰ ਦੇ ਤਹਿਤ ਸਾਡਾ ਇੱਕ ਨਵਾਂ ਸਿਲਸਿਲਾ ਜਿਸ ਨੂੰ ਆਵਾਜ਼ ਦਿੱਤੀ ਸੀ ਸ਼੍ਰੀ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਨੇ। ਸਮਾਂ ਸਾਥੀਓ 7:44 ਅਤੇ 10 ਸਕਿੰਟ ਦਾ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾ ਹਰਸ 'ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਅਜਿਹਾ ਸਾਥੀਓ ਲੈਂਦੇ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਉਸ ਤੋਂ ਬਾਅਦ ਅਖਬਾਰੀ ਸੁਰਖੀਆਂ।

0: ਜੀ ਸਾਥੀਓ, ਸਮਾਂ 7:49 ਤੇ 13 ਸਕਿੰਟ ਦਾ ਜੀ। ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 MHz ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਸੋ ਸਾਥੀਓ, ਅੱਜ ਦੇ ਸਫ਼ਰ ਦੇ ਵਿੱਚ ਹੁਣ ਵੇਲਾ ਅਖਬਾਰੀ ਸੁਰਖੀਆਂ ਦਾ। ਸੋ ਜੀ, ਅਖਬਾਰੀ ਸੁਰਖੀਆਂ ਲੈ ਕੇ ਮੇਰੇ ਨਾਲ ਨੇ ਜੀ ਅੱਜ ਸੁਮਨਪ੍ਰੀਤ। ਸੁਮਨ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਸਰ ਤੁਹਾਡਾ।
0: ਸੁਮਨ ਜੀ, ਜੀ ਅੱਜ ਆਪਣੇ ਕੋਲ ਦੈਨਿਕ ਜਾਗਰਣ, ਪੰਜਾਬੀ ਟ੍ਰਿਬਿਊਨ ਅਤੇ ਅਜੀਤ ਦਾ ਵੀ ਸਫ਼ਾ ਸਾਡੇ ਕੋਲ ਅਖਬਾਰਾਂ ਦੇ ਵਿੱਚ ਹੈ। ਅਤੇ ਸਭ ਤੋਂ ਪਹਿਲਾਂ ਸੁਮਨਪ੍ਰੀਤ ਜੀ, ਕਿਹੜੀ ਸੁਰਖੀ ਹੈ ਜਿਹੜੀ ਅੱਜ ਸਾਡੇ ਸਰੋਤਿਆਂ ਨਾਲ ਸ਼ਾਮਿਲ ਕਰਨਾ ਚਾਹੋਗੇ ਤੁਸੀਂ?
1: ਸਰ, ਅੱਜ ਜੋ ਪਹਿਲੀ ਸੁਰਖੀ ਮੈਂ ਸ਼ਾਮਿਲ ਕਰਨ ਜਾ ਰਹੀ ਹਾਂ, ਪੰਜਾਬੀ ਟ੍ਰਿਬਿਊਨ ਦੇ ਮਾਲਵਾ ਪੰਨੇ ਤੋਂ ਹੈ ਪਹਿਲੀ ਸੁਰਖੀ। ਸੁਰਖੀ ਲੱਗੀ ਹੈ ਜੀ ਮਾਨਸਾ ਤੋਂ, ਕੂੜੇ ਦੇ ਢੇਰਾਂ ਅੱਗੇ ਪ੍ਰਸ਼ਾਸਨ ਦੀ ਮੁਹਿੰਮ ਫੇਲ, ਸਫਾਈ ਕਾਮਿਆਂ ਦੀ ਹੜਤਾਲ ਕਾਰਨ ਲੋਕ ਪਰੇਸ਼ਾਨ, DC ਦੇ ਘਰ ਨੂੰ ਜਾਂਦੀ ਸੜਕ ਤੇ ਗੰਦਗੀ ਦੀ ਭਰਮਾਰ। ਜੇ ਸਰ ਗੱਲ ਕਰੀਏ ਆਪਾਂ ਇਸ ਖਬਰ ਦੇ ਵਿਸਥਾਰ ਦੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਵਿੱਚ ਲਿਖਿਆ ਹੈ ਕਿ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਸੰਬੰਧੀ ਵਿਸ਼ੇਸ਼ ਮੁਹਿੰਮ ਆਰੰਭ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਉਲਟ ਸ਼ਹਿਰ ਦੀਆਂ ਮੁੱਖ ਥਾਵਾਂ ਉੱਤੇ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਦੂਜੇ ਪਾਸੇ ਨਗਰ ਕੌਂਸਲ ਅਧੀਨ ਕੰਮ ਕਰਦੇ ਸਫਾਈ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਲਗਾਤਾਰ ਜਾਰੀ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਕੰਮ ਤੇ ਨਹੀਂ ਪਰਤਣਗੇ। ਸਫਾਈ ਦਾ ਮਾੜਾ ਹਾਲ ਜ਼ਿਲ੍ਹਾ ਕਚਹਿਰੀ ਨੂੰ ਜਾਂਦੀ VIP ਸੜਕ ਉੱਪਰ ਵੀ ਹੈ, DC ਦੇ ਘਰ ਨੂੰ ਜਾਂਦੀ ਵੱਡੀ ਸੜਕ ਉੱਤੇ ਵੀ ਹੈ, ਜਿਸ ਕਰਕੇ ਸ਼ਹਿਰ ਵਿੱਚ ਸੋਹਣੀ ਥਾਂ ਕਿਧਰੇ ਵੀ ਵਿਖਾਈ ਨਹੀਂ ਦਿੰਦੀ।
0: ਬਿਲਕੁਲ ਸੁਮਨਪ੍ਰੀਤ, ਇਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ, ਚਾਹੇ ਕੋਈ ਵੀ ਸ਼ਹਿਰ ਹੈ, ਚਾਹੇ ਬੇਸ਼ੱਕ ਮਾਨਸਾ ਹੈ ਜਾਂ ਫਿਰ ਜੇ ਆਪਣੇ ਬਠਿੰਡੇ ਸ਼ਹਿਰ ਦੀ ਵੀ ਗੱਲ ਕਰੀਏ, ਬਹੁਤ ਹੀ ਵਾਰ ਇਸ ਤਰ੍ਹਾਂ ਹੋਇਆ ਜਦੋਂ ਵੀ ਜਿਹੜੇ ਇਹ ਕਾਮੇ ਹੜਤਾਲ 'ਤੇ ਹੁੰਦੇ ਹਾਂ ਅਤੇ ਪੂਰੇ ਸ਼ਹਿਰ ਦੇ ਅੰਦਰ ਆਪਾਂ ਦੇਖਦੇ ਹਾਂ ਕਿ ਗੰਦਗੀ ਦਾ ਮਾਹੌਲ ਹੈ ਉਹ ਸ਼ੁਰੂ ਹੋ ਜਾਂਦਾ। ਇੱਕ ਹੋਰ ਮੈਂ ਸੁਰਖੀ ਲੈਣਾ ਚਾਹੂੰਗਾ ਜਾਗਰਣ ਬਠਿੰਡਾ ਦੀ, ਜੇ ਮੈਂ ਗੱਲ ਕਰਾਂ ਸਾਥੀਓ, ਸੁਰਖੀ ਬਠਿੰਡਾ ਤੋਂ ਹੈ ਜੀ। ਸੁਰਖੀ ਬਣੀ ਹੈ, ਨਹੀਂ ਥਮ ਰਹੇ ਵਾਹਨ ਚੋਰੀ ਕੇ ਮਾਮਲੇ, ਸ਼ਹਿਰ ਮੇਂ ਦਿਨ ਦਿਹਾੜੇ ਵਾਹਨ ਉਡਾਨੇ ਵਾਲੇ ਗਿਰੋਹ ਕਾ ਬੜਾ ਆਤੰਕ। ਸੋ ਦੋਸਤੋ, ਤਸਵੀਰ ਸਹਿਤ ਇਹ ਸੁਰਖੀ ਹੈ, ਜਿਸ ਦੇ ਵਿੱਚ ਜਿਹੜੇ ਕਾਰ ਅੰਦਰ ਵੀ ਜਿਹੜੇ ਕੁਛ ਸ਼ਖਸ ਨਜ਼ਰ ਆ ਰਹੇ ਅਤੇ ਮੋਟਰਸਾਈਕਲਾਂ 'ਤੇ ਵੀ ਇਹ ਜਿਹੜੀ ਤਸਵੀਰ ਹੈ ਜਿਸਨੂੰ ਜਾਗਰਣ ਸਿਟੀ ਨੇ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ, ਅਤੇ ਸੁਰਖੀ ਬਣੀ ਜੀ ਨਹੀਂ ਥਮ ਰਹੇ ਵਾਹਨ ਚੋਰੀ ਕੇ ਮਾਮਲੇ। ਜੇ ਥੋੜ੍ਹਾ ਜਿਹਾ ਦੋਸਤੋ ਵਿਸਤਾਰ ਦੇ ਵਿੱਚ ਇਸ ਖਬਰ ਨੂੰ ਲਵਾਂ ਤਾਂ ਸ਼ਹਿਰ ਮੇਂ ਲਗਾਤਾਰ ਹੋ ਰਹੀ ਚੋਰੀ ਕੀ ਵਾਰਦਾਤੋਂ ਨੇ ਸਥਾਨੀਏ ਜੋ ਨਿਵਾਸੀਓ ਮੇਂ ਦਹਿਸ਼ਤ ਔਰ ਅਸੁਰਕਸ਼ਾ ਕਾ ਮਾਹੌਲ ਪੈਦਾ ਕਰ ਦਿਆ ਹੈ। ਆਏ ਦਿਨ ਕਿਸੀ ਨਾ ਕਿਸੀ ਵਾਹਨ ਕੇ ਚੋਰੀ ਹੋਣੇ ਕੀ ਵੀਡੀਓ ਇੰਟਰਨੈਟ ਮੀਡੀਆ ਪਰ ਤੇਜ਼ੀ ਸੇ ਵਾਇਰਲ ਹੋ ਰਹੀ ਹੈ। ਸੋ ਜੀ, ਜੋ ਪੁਲਿਸ ਪ੍ਰਸ਼ਾਸਨ ਕੀ ਕਾਰਿਆਸ਼ਮਤਾ ਔਰ ਮੁਸਤੈਦੀ ਕੀ ਪੋਲ ਖੋਲਤੀ ਨਜ਼ਰ ਆ ਰਹੀ ਹੈ, ਔਰ ਚੋਰ ਅਬ ਇਤਨੇ ਬੇਖੌਫ ਹੋ ਚੁੱਕੇ ਹੈ ਕਿ ਵੇ ਸਾਰਵਜਨਿਕ ਗਲੀਓ ਮੇਂ ਔਰ ਘਰੋਂ ਮੇਂ ਬਾਹਰ ਖੜੇ ਮੋਟਰਸਾਈਕਲ ਔਰ ਮਹਿੰਗੀ ਕਾਰੇ ਚੋਰੀ ਕਰਕੇ ਪੁਲਿਸ ਕੇ ਸੁਰੱਖਿਆ ਪ੍ਰਬੰਧੋ ਕਾ ਸਿੱਧੀ ਜੋ ਚੁਣੌਤੀ ਦੇ ਰਹੇ ਹੈ। ਸੋ ਸੁਮਨਪ੍ਰੀਤ ਜੀ, ਆਪਾਂ ਅਕਸਰ ਹੀ ਦੇਖਿਆ ਹੋਏਗਾ ਕਿ ਜਿਹੜੇ ਸੋਸ਼ਲ ਮੀਡੀਆ ਦੇ ਅੰਦਰ ਵੀ

0: ਬਹੁਤ ਸਾਰੀ ਇਸ ਤਰ੍ਹਾਂ ਦੀਆਂ ਜਿਹੜੀ ਚੋਰੀ ਦੀਆਂ ਵਾਰਦਾਤਾਂ ਜਿਹੜੇ ਸਾਡੇ ਸਾਹਮਣੇ ਆਉਂਦੀਆਂ ਨੇ। ਖੈਰ ਜੀ ਅਸੀਂ ਤਾਂ ਇਹੀ ਕਹਾਂਗੇ ਕਿ ਜਿੰਨੇ ਵੀ ਸਾਡੇ ਪੁਲਿਸ ਮੁਲਾਜ਼ਮ ਨੇ, ਖਾਸ ਕਰਕੇ ਜਿਹੜੇ ਜਿਹੜੇ ਬੈਂਕਾਂ ਦੇ ਸਾਹਮਣੇ ਜਿੰਨਾ ਡਿਊਟੀ ਆ, ਜਾਂ ਫਿਰ ਜਾ ਕੇ ਇਸ ਤਰ੍ਹਾਂ ਭੀੜ ਵਾਲੇ ਇਲਾਕਿਆਂ ਦੇ ਵਿੱਚ ਜਿੰਨਾ ਦੀ ਡਿਊਟੀ ਆ, ਉਹ ਬੜੇ ਹੀ ਮੁਸਤੈਦੀ ਨਾਲ ਖੜਨ, ਕਿਉਂਕਿ ਇਹ ਜਿਹੜੇ ਚੋਰ ਹੈ ਉਹ ਬੜੇ ਹੀ ਸਰਗਰਮ ਹੋਏ ਨੇ। ਅਤੇ ਅਗਲੀ ਕਿਹੜੀ ਸੁਰਖੀ ਲੈਣਾ ਚਾਹੋਗੇ ਸੁਣਪ੍ਰੀਤ ਤੁਸੀਂ? ਹੁਣ
1: ਅਗਲੀ ਸੁਰਖੀ ਮੈਂ ਸਰ ਮਾਲਵਾ ਪੰਨੇ ਤੋਂ ਹੀ ਲੈ ਰਹੀ ਹਾਂ। ਮੌਸਮ ਦੇ ਨਾਲ ਸੰਬੰਧਿਤ ਸੁਰਖੀ ਬਣੀ ਹੈ ਜੀ ਮਾਨਸਾ ਤੋਂ। ਮੀਂਹ ਨਾ ਪੈਣ ਤੇ ਬੰਬੀਆਂ ਮੁੜ ਚੱਲੀਆਂ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਹੋਰ ਮੀਂਹ ਨਾ ਪੈਣ ਦੀ ਪੇਸ਼ਨਗੋਈ। ਸਰ ਜੇ ਇਸ ਖਬਰ ਦੇ ਵਿਸਥਾਰ ਵਿੱਚ ਜਾਈਏ ਤਾਂ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੀਂਹ ਪੈਣ ਤੋਂ ਬਾਅਦ ਹੁਣ ਮੌਨਸੂਨ ਦੀ ਮੜਕ ਧੀਮੀ ਪੈਣ ਲੱਗੀ ਹੈ। ਆਉਣ ਵਾਲੇ 2 ਦਿਨ ਇਸ ਖੇਤਰ ਵਿੱਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਮੀਂਹ ਪੈਣ ਦੀ ਕੋਈ ਪੇਸ਼ਨਗੋਈ ਨਹੀਂ ਕੀਤੀ ਗਈ। ਝੋਨਾ ਲਾਉਣ ਲਈ ਜਿਹੜੇ ਕਿਸਾਨਾਂ ਵੱਲੋਂ ਮੋਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਹੁਣ ਉਹਨਾਂ ਮੁੜ ਟਿਊਬਵੈੱਲਾਂ ਨੂੰ ਚਲਾ ਦਿੱਤਾ ਹੈ। ਮੀਂਹ ਦੀ ਅਣਹੋਂਦ ਕਾਰਨ ਪਾਰਾ ਉੱਚਾ ਚੜ੍ਹਨ ਲੱਗਿਆ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੁਣ 14 ਜੁਲਾਈ ਤੋਂ ਮੀਂਹ ਪੈਣ ਦੇ ਆਸਾਰ ਵਿਖਾਈ ਦਿੰਦੇ ਹਨ।
0: ਬਿਲਕੁਲ ਸੁਮਨਪ੍ਰੀਤ, ਇਹ ਮੌਸਮ ਦੀ ਜੇ ਮੈਂ ਗੱਲ ਕਰਾਂ ਤਾਂ ਮੌਸਮ ਦੇ ਉੱਪਰ ਬਹੁਤ ਸਾਰੀ ਸ਼ਾਇਰੀ ਵੀ ਬਣੀ ਹੈ, ਅਤੇ ਮੌਸਮ ਦਾ ਮਿਜ਼ਾਜ ਕਿਸ ਵਕਤ ਕਦੋਂ ਬਦਲ ਜਾਏ ਇਹ ਵੀ ਆਪਾਂ ਨਹੀਂ ਕਹਿ ਸਕਦੇ। ਔਰ ਕਈ ਥਾਂ 'ਤੇ ਆਪਾਂ ਦੇਖਿਆ ਕਿ ਸਾਡੇ ਗਵਾਂਢੀ ਜਿਹੜੇ ਮੁਲਕ ਹੈ ਉਹਨਾਂ 'ਤੇ ਬਹੁਤ ਜ਼ਿਆਦਾ ਜਿਹੜੀ ਬਰਸਾਤ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਕਿ ਇਸੇ ਹੀ ਖਬਰ ਦੀ ਇਸੇ ਸਫ਼ੇ ਦੀ ਖਬਰ ਜਿਹੜੀ ਇਸ ਸਫ਼ੇ ਉੱਤੇ ਛਪੀ ਹੋਈ ਹੈ ਜੀ, ਐਲਨਾਬਾਦ ਤੋਂ ਇਹ ਮੈਂ ਸੁਰਖੀ ਲੈਣਾ ਚਾਹੂੰਗਾ। ਇਸ ਦੇ ਨਾਲ ਹੀ ਮਿਲਦੀ ਜੁਲਦੀ ਖਬਰ ਹੈ। ਤੁਸੀਂ ਹੁਣੇ ਪੜਿਆ ਕਿ ਕਈ ਥਾਂ 'ਤੇ ਬਰਸਾਤ ਵਾਸਤੇ ਲੋਕ ਤਰਸ ਰਹੇ ਨੇ, ਅਤੇ ਜੇ ਮੈਂ ਐਲਨਾਬਾਦ ਦੀ ਗੱਲ ਕਰਾਂ ਤਾਂ ਦੋਸਤੋ ਸੁਰਖੀ ਵੀ ਨੇ ਜੀ, ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਨੀਵੇਂ ਘਰਾਂ ਵਿੱਚ ਪਾਣੀ ਭਰਿਆ, ਆਵਾਜਾਈ ਵਿੱਚ ਵਿਘਨ ਪਿਆ। ਸੋ ਤਸਵੀਰ ਸਹਿ ਸੁਰਖੀ ਇਸ ਨੂੰ ਸਾਥੀਓ ਪੰਜਾਬੀ ਟ੍ਰਿਬਿਊਨ ਨੇ ਆਪਣੇ ਸਫ਼ਾ ਜਗ੍ਹਾ ਦਿੱਤੀ ਹੈ। ਜੇ ਸੁਰਖੀ ਦੇ ਵਿੱਚ ਥੋੜ੍ਹਾ ਜਿਹਾ ਮੈਂ ਵਿਸਤਾਰ ਦੇ ਵੀ ਲਵਾਂ ਤਾਂ ਰਾਜਸਥਾਨ ਦੀ ਸੀਮਾ ਨਾਲ ਲੱਗਦੇ ਐਲਨਾਬਾਦ ਦੇ ਕਈ ਪਿੰਡਾਂ ਵਿੱਚ ਮੀਂਹ ਪੈਣ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਆ ਗਈ ਹੈ। ਕਿਸਾਨਾਂ ਅੰਦਰ ਜਿਹੜੇ ਕਿਸਾਨ ਹੈ ਬਹੁਤ ਖੁਸ਼ ਨੇ। ਜੇ ਮੈਂ ਗੱਲ ਕਰਾਂ ਬਿਜਾਈ ਦੀ, ਤਾਂ ਬਿਜਾਈ ਵਿੱਚ ਜ਼ਮੀਨ ਤਿਆਰ ਕੀਤੀ ਸੀ ਪਰ ਪਾਣੀ ਦੀ ਘਾਟ ਕਾਰਨ ਬਿਜਾਈ ਮੁਸ਼ਕਲ ਹੁੰਦੀ ਜਾ ਰਹੀ ਸੀ। ਸੋ ਜੀ ਮੀਂਹ ਪੈਣ ਕਾਰਨ ਜਿਹੜੇ ਕਿਸਾਨਾਂ ਦੇ ਚਿਹਰੇ ਹੁਣ ਖਿੜ ਗਏ ਨੇ। ਸੋ ਵੈਸੇ ਸਾਨੂੰ ਹੁਣ ਇੰਤਜ਼ਾਰ ਹੈ ਕਿ ਸਾਡੇ ਬਠਿੰਡਾ ਜਾਂ ਬਠਿੰਡੇ ਸ਼ਹਿਰ ਦੇ ਆਸ ਪਾਸ ਜਿਹੜੇ ਵੀ ਪਿੰਡ ਨੇ ਉਹਨਾਂ 'ਤੇ ਵੀ ਛੇਤੀ ਜਿਹੀ ਇਹ ਮਾਹੌਲ ਬਣੇ, ਮੀਂਹ ਪਏ ਅਤੇ ਜਿਹੜੇ ਸਾਡੇ ਕਿਸਾਨ ਵੀਰਾਂ ਭੈਣਾਂ ਦੇ ਚਿਹਰੇ ਉੱਥੇ ਵੀ ਥੋੜ੍ਹੇ ਖਿੜ ਸਕਣ।

0: ਜੀਓ ਸਾਥੀਓ, ਹੁਣ ਰੁੱਖ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਸੁਰਖੀਆਂ ਦੀ। ਸੋ ਸਭ ਤੋਂ ਪਹਿਲਾਂ ਸੁਮਨਪ੍ਰੀਤ, ਕਿਹੜੀ ਅੰਤਰਰਾਸ਼ਟਰੀ ਸੁਰਖੀ ਸਾਡੇ ਸਰੋਤਿਆਂ ਨਾਲ ਤੁਸੀਂ ਸਾਂਝੀ ਕਰਨ ਜਾ ਰਹੇ ਹੋ?
1: ਜੀ ਸਰ, ਅਗਲੀ ਜੋ ਅੰਤਰਰਾਸ਼ਟਰੀ ਸੁਰਖੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ, ਪੰਜਾਬੀ ਟ੍ਰਿਬਿਊਨ ਦੇ ਪੰਨੇ ਤੇ ਹੀ ਲੱਗੀ ਹੈ ਜੀ, ਤੇ ਖਬਰ ਲੱਗੀ ਹੈ ਜੀ ਵੈਨਕੂਵਰ ਤੋਂ। ਟੋਰਾਂਟੋ ਵਿੱਚ ਮੇਲੇ ਦੌਰਾਨ ਗੋਲੀਬਾਰੀ, 2 ਮੌਤਾਂ, 5 ਜ਼ਖਮੀ ਹਸਪਤਾਲ ਦਾਖਲ, ਹਮਲਾਵਾਰਾਂ ਦੀ ਭਾਲ ਸ਼ੁਰੂ। ਜੇ ਇਸ ਖਬਰ ਦੇ ਵਿਸਥਾਰ ਵਿੱਚ ਜਾਈਏ ਤਾਂ ਜੀ, ਲਿਖਿਆ ਹੈ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚੱਲ ਰਹੇ ਸਟਰੀਟ ਫੈਸਟੀਵਲ ਦੌਰਾਨ ਹੋਈ ਅੰਨੇਵਾਹ ਗੋਲੀਬਾਰੀ 'ਚ 2 ਜਣਿਆਂ ਦੀ ਮੌਤ ਹੋ ਗਈ, 5 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਿੰਸਕ ਘਟਨਾ ਸੇਂਟ ਕਲੇਅਰ ਐਵੀਨਿਊ ਵੈਸਟ ਅਤੇ ਆਰਲਿੰਗਟਨ ਐਵੀਨਿਊ ਨੇੜੇ ਵਾਪਰੀ, ਜਿੱਥੇ ਲਾਤੀਨੀ ਅਮਰੀਕੀ ਸੱਭਿਆਚਾਰ ਨਾਲ ਸੰਬੰਧਿਤ ਮਸ਼ਹੂਰ ਸਾਲਸਾ ਓਨ ਸੇਂਟ ਕਲੇਅਰ ਫੈਸਟੀਵਲ ਚੱਲ ਰਿਹਾ ਸੀ। ਗੋਲੀਬਾਰੀ ਕਾਰਨ ਮੇਲੇ ਵਿੱਚ ਹਾਜ਼ਰ ਹਜ਼ਾਰਾਂ ਲੋਕਾਂ ਵਿੱਚ ਭਗਦੜ ਮਚ ਗਈ। ਅਤੇ ਖਬਰ ਪੜ੍ਹ ਕੇ ਸਰ, ਮਨ ਬਹੁਤ ਦੁਖੀ ਹੋ ਰਿਹਾ ਕਿ ਇੰਨੀਆਂ ਖਬਰਾਂ ਗੋਲੀਬਾਰੀ ਨਾਲ ਸੰਬੰਧਿਤ ਜਾਂ ਇੰਨੇ ਜ਼ਖਮੀ ਲੋਕ ਉੱਥੇ ਹੋਏ ਨੇ, ਤਾਂ ਬਹੁਤ ਦੁੱਖ ਭਰੀ ਖਬਰ ਹੈ ਜੀ, ਜੋ ਅੰਤਰਰਾਸ਼ਟਰੀ ਖਬਰ ਹੈ ਲੱਗੀ ਆਪਣੀ।
0: ਹਾਂ ਬਿਲਕੁਲ ਸੁਮਨਪ੍ਰੀਤ, ਇੱਕ ਹੋਰ ਜਿਹੜੀ ਮੈਂ ਇੱਕ ਖਬਰ ਹੁਣ ਮੈਂ ਲੈਣਾ ਚਾਹੂੰਗਾ, ਉਹ ਖਬਰ ਵੀ ਥੋੜ੍ਹਾ ਜਿਹਾ ਸਾਨੂੰ ਉਦਾਸ ਕਰਨ ਵਾਲੀ ਖਬਰ ਹੈ, ਜਿਸਨੂੰ ਦੇਸ਼ ਵਿਦੇਸ਼ ਸਫੇ ਦੈਨਿਕ ਜਾਗਰਣ ਨੇ ਆਪਣੇ ਸਫਾ ਨੰਬਰ 12 ਉੱਪਰ ਜਗ੍ਹਾ ਦਿੱਤੀ ਹੈ ਅਤੇ ਸੁਰਖੀ ਬਣੀ ਹੈ ਜੀ ਇਹ ਦੁਬਈ ਤੋਂ। ਸੁਰਖੀ ਹੈ ਜੀ, ਕਤਰ ਕੋ ਖੇਤਰੀ ਤਾਕਤ ਬਣਾਉਣ ਵਾਲੇ ਪੂਰਵ ਸ਼ਾਸਕ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਕਾ ਨਿਧਨ। ਜੇ ਥੋੜ੍ਹਾ ਜਿਹਾ ਮੈਂ ਵਿਸਤਾਰ ਦੇ ਵਿੱਚ ਖਬਰ ਨੂੰ ਲਵਾਂ ਤਾਂ, ਕਤਰ ਕੇ ਪੂਰਵ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਕਾ 74 ਸਾਲ ਕੀ ਉਮਰ ਮੇਂ ਨਿਧਨ ਹੋ ਗਿਆ। ਉਹਨੇ 1995 ਸੇ 2013 ਤੱਕ ਕਤਰ ਪਰ ਸ਼ਾਸਨ ਕੀਆ। ਇਸ ਦੌਰਾਨ ਕਤਰ ਕੋ ਇੱਕ ਮਹੱਤਵਪੂਰਨ ਖੇਤਰੀ ਤਾਕਤ ਬਣਾਉਣ ਮੇਂ ਅਹਿਮ ਭੂਮਿਕਾ ਨਿਭਾਈ, ਜੋ

ਜੀ ਹਾਂ ਸਾਥੀਓ, ਚਲਦੇ ਚਲਦੇ ਇੱਕ ਨਜ਼ਰ ਮਾਰਦੇ ਸਾਡੇ ਮੁੱਖ ਸਫ਼ਿਆਂ ਦੀ ਸੁਰਖੀਆਂ 'ਤੇ। ਅਜੀਤ ਤੋਂ ਮੈਂ ਸੁਰਖੀ ਸ਼ਾਮਿਲ ਕਰਨਾ ਚਾਹੂੰਗਾ ਜੀ। ਸੁਰਖੀ ਹੈ ਜੀ ਇਹ ਨਵੀਂ ਦਿੱਲੀ ਤੋਂ, ਨਵੇਂ ਵੋਟਰਾਂ ਲਈ ਮਾਪਿਆਂ ਦੇ SIR ਵੇਰਵੇ ਜਮ੍ਹਾਂ ਕਰਾਉਣ ਲਾਜ਼ਮੀ, ਇਹ ਗੱਲ ਕੀ ਹੈ ਜੀ ਚੋਣ ਕਮਿਸ਼ਨ ਨੇ। ਇੱਕ ਹੋਰ ਸੁਰਖੀ ਲੈਣਾ ਚਾਹੂੰਗਾ ਚਲਦੇ ਚਲਦੇ ਜਲੰਧਰ ਤੋਂ ਜੀ। ਪ੍ਰਧਾਨ ਮੰਤਰੀ ਦੀ ਪੰਜਾਬ ਫ੍ਰੀ ਨਾਲ ਭਾਜਪਾ ਨੂੰ ਮਿਸ਼ਨ 2027 ਦੇ ਪੂਰਾ ਹੋਣ ਦੀ ਆਸ, ਵਰਕਰਾਂ ਵਿੱਚ ਭਾਰੀ ਉਤਸ਼ਾਹ। ਸੋ ਜੀ ਇਹ ਘੜੀ ਦੂਸੀਆਂ ਇਸ਼ਾਰਾ ਕਰ ਰਹੀਆਂ ਨੇ ਕਿ ਅਖਬਾਰੀ ਸੁਰਖੀਆਂ ਦਾ ਵੇਲਾ ਵੀ ਇੱਥੇ ਖਤਮ ਹੁੰਦਾ ਅਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਹੁਣ ਪ੍ਰੋਗਰਾਮ ਸੱਜਰੀ ਸਵੇਰ ਦੋਸਤੋ ਇੱਥੇ ਹੀ ਖਤਮ ਕਰਨ ਦਿਓ ਮੈਨੂੰ ਆ ਗਿਆ।

ਸੋਗ ਦਾ ਐਲਾਨ ਕੀਤਾ ਹੈ। ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਸੋਗ ਦੌਰਾਨ ਦੇਸ਼ ਭਰ ਦੀਆਂ ਉਹਨਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਚੁੱਕਿਆ ਰਹੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਿਤ ਤੌਰ 'ਤੇ ਲਹਿਰਾਇਆ ਜਾਂਦਾ ਹੈ। ਅੱਜ ਕੋਈ ਵੀ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕ ਅਮੀਰ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਭਾਰਤ ਸਰਕਾਰ ਵੱਲੋਂ ਸੋਗ ਸੁਨੇਹਾ ਦੇਣ ਲਈ ਕਤਰ ਜਾ ਰਹੇ ਨੇ। ਪੱਛਮੀ ਬੰਗਾਲ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਅਪਰਾਧ ਵਿਰੋਧੀ ਦੋ ਨਵੇਂ ਕਾਨੂੰਨ ਅੱਜ ਤੋਂ ਰਾਜ ਵਿੱਚ ਲਾਗੂ ਹੋ ਗਏ ਨੇ। ਰਾਜਪਾਲ ਨੇ ਸਮਾਜ ਵਿਰੋਧੀ ਗਤੀਵਿਧੀਆਂ ਅਤੇ ਕੰਟਰੋਲ ਨਾਲ ਸੰਬੰਧਿਤ ਬਿੱਲ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਸਾਲ ਜੂਨ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਨੇ ਪੱਛਮੀ ਬੰਗਾਲ ਜਨਤਕ ਸੁਰੱਖਿਆ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਕੰਟਰੋਲ ਬਿੱਲ ਅਤੇ ਪੱਛਮੀ ਬੰਗਾਲ ਜਨਤਕ ਵਿਵਸਥਾ ਰੱਖ ਰਖਾਅ ਸੋਧ ਬਿੱਲ 2026 ਪਾਸ ਕੀਤੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗਾਂਧੀਨਗਰ ਸਥਿਤ ਨੈਸ਼ਨਲ ਫੋਰੈਂਸਿਕ ਸਾਇੰਸਿਸ ਯੂਨੀਵਰਸਿਟੀ ਕੈਂਪਸ ਵਿਖੇ 11ਵੀਂ ਇੰਟਰਪੋਲ ਡਿਜੀਟਲ ਫੋਰੈਂਸਿਕ ਮਾਹਿਰ ਸਮੂਹ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਹ ਪਹਿਲੇ ਅੰਤਰਰਾਸ਼ਟਰੀ ਜਾਂਚਕਰਤਾ ਅਪਰਾਧ ਮੁਕਾਬਲੇ ਅਤੇ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਭਾਰਤ 2022 ਤੋਂ ਬਾਅਦ ਦੂਜੀ ਵਾਰ ਇਸ ਵਕਾਰੀ ਅੰਤਰਰਾਸ਼ਟਰੀ ਫੋਰਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੋਲੰਬੀਆ ਦੇ ਬੁਕਾਰਮੰਗਾ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ। ਇਹਨਾਂ ਨੌਜਵਾਨ ਭੌਤਿਕ ਵਿਗਿਆਨੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਸੋਨੇ ਦਾ ਤਮਗਾ ਜਿੱਤਣ ਵਾਲੇ ਪੁਣੇ ਦੇ ਕਨਿਸ਼ਕ ਜੈਨ, ਇੰਦੌਰ ਦੇ ਰਿਦੇਸ਼ ਅਨੰਤ ਬੈਂਡਲੇ, ਨਵੀਂ ਦਿੱਲੀ ਦੇ ਰਿਸ਼ਿਤ ਗਰਗ, ਮੁੰਬਈ ਦੇ ਸ੍ਰੇਸ਼ਟ ਸੁਰੱਈਆ ਅਤੇ ਅਹਿਮਦਾਬਾਦ ਦੇ ਸਵਰਿਤ ਜੋਸ਼ੀ ਨੇ। ਭਾਰਤ ਨੇ ਮੁਕਾਬਲੇ ਵਿੱਚ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾਕਟਰ ਅਜੀਤ ਕੁਮਾਰ ਮੋਹੰਤੀ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨ ਭੌਤਿਕ ਵਿਗਿਆਨੀਆਂ ਦੀ ਇਹ ਬੇਮਿਸਾਲ ਪ੍ਰਾਪਤੀ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਨੌਜਵਾਨ ਮਾਮਲਿਆਂ ਦੇ ਖੇਡ ਮੰਤਰਾਲੇ ਨੇ ਮੇਰਾ ਯੁਵਾ ਭਾਰਤ ਰਾਹੀਂ ਦੇਸ਼ ਵਿਆਪੀ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ ਹੈ। ਮੁਕਾਬਲੇ 3 ਪੜਾਵਾਂ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਤੇ ਹੋਣਗੇ। ਮੰਤਰਾਲੇ ਅਨੁਸਾਰ ਮਾਈ ਇੰਡੀਆ ਪੋਰਟਲ ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ 24 ਤੋਂ 27 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ। ਜ਼ਿਲ੍ਹਾ ਪੱਧਰੀ ਜੇਤੂ ਰਾਜ ਪੱਧਰੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਰਾਜ ਪੱਧਰੀ ਜੇਤੂ ਨੂੰ 12 ਤੇ 13 ਅਗਸਤ ਨੂੰ ਰਾਸ਼ਟਰੀ ਯੁਵਾ ਸੰਮੇਲਨ ਲਈ ਨਵੀਂ ਦਿੱਲੀ ਬੁਲਾਇਆ ਜਾਏਗਾ। ਇਹ ਮੁਕਾਬਲੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਖੁੱਲ੍ਹੇ ਨੇ। ਨੌਜਵਾਨ ਆਪਣੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ ਜਾਂ ਕਿਸੇ ਵੀ ਖੇਤਰੀ ਭਾਸ਼ਾ ਵਿੱਚ ਜਮ੍ਹਾਂ ਕਰਾ ਸਕਦੇ ਨੇ। ਅਮਰੀਕਾ ਨੇ ਈਰਾਨ ਵਿਰੁੱਧ ਨਵੇਂ ਫੌਜੀ ਹਮਲੇ ਸ਼ੁਰੂ ਕੀਤੇ ਨੇ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਹੌਰਮੁਸ ਜਲ ਮਾਰਗ ਤੋਂ ਲੰਘਣ ਵਾਲੇ ਸਿਵਿਲੀਅਨ ਨਾਵਿਕਾਂ ਅਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਈਰਾਨ ਦੀ ਸਮਰੱਥਾ ਨੂੰ ਹੋਰ ਕਮਜ਼ੋਰ ਕਰਨਾ ਹੈ। ਤਾਜ਼ਾ ਹਮਲਿਆਂ ਨਾਲ ਖਾੜੀ ਇਲਾਕੇ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਹੈ। ਈਰਾਨ ਦੇ ਪ੍ਰੈਸ ਟੀਵੀ ਅਨੁਸਾਰ ਅਮਰੀਕੀ ਹਮਲਿਆਂ ਤੋਂ ਬਾਅਦ ਦੱਖਣੀ ਈਰਾਨੀ ਸ਼ਹਿਰਾਂ ਜਸਕ, ਬੰਦਰ ਅਬਾਸ ਅਤੇ ਸਿਰਿਕ ਵਿੱਚ 3 ਧਮਾਕੇ ਸੁਣੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੌਰਮੁਜ਼ ਸਟ੍ਰੇਟ ਉੱਤੇ ਈਰਾਨ ਦੇ ਕੰਟਰੋਲ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਜਲਮਾਰਗ ਵਪਾਰਕ ਆਵਾਜਾਈ ਲਈ ਖੁੱਲ੍ਹਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਨਵੇਂ ਸਿਰੇ ਤੋਂ ਫੌਜੀ ਟਕਰਾਅ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਟਕਰਾਅ ਦੀ ਵਾਪਸੀ ਦੇ ਖੇਤਰ ਦੇ ਲੋਕਾਂ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਵਿਸ਼ਵ ਅਰਥ ਵਿਵਸਥਾ ਲਈ ਤਬਾਹਕੁਨ ਨਤੀਜੇ ਹੋਣਗੇ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਅਮਰੀਕਾ ਅਤੇ ਈਰਾਨ ਦੋਵਾਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਕੂਟਨੀਤੀ ਰਾਹੀਂ ਆਪਣੇ ਆਪਸੀ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ ਬਾਰ ਵਿੱਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 9 ਪੁਰਸ਼ ਅਤੇ 8 ਔਰਤਾਂ ਸ਼ਾਮਲ ਨੇ। 60 ਤੋਂ ਵੱਧ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਅੱਗ ਬਿਜਲੀ ਦਾ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸਾਬਕ ਉਪਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਦਰਾਂ ਕੀਮਤਾਂ 'ਤੇ ਆਧਾਰਿਤ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਨੌਜਵਾਨਾਂ ਦੀ ਵਧੇਰੇ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਨੇਤਾਵਾਂ ਨੂੰ ਵਿਚਾਰਧਾਰਾ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਅਤੇ ਰਾਜਨੀਤਿਕ ਪਾਰਟੀਆਂ ਬਦਲਣ ਤੋਂ ਪਹਿਲਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਟਲੀ ਦੇ ਯਾਨਿਕ ਸਿਨਰ ਨੇ ਵਿੰਬਲਡਨ ਟੈਨਿਸ ਟੂਰ

ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਸਿੰਦਰ ਨੇ ਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਜਰਮਨੀ ਦੇ ਅਲੈਕਸੈਂਡਰ ਸਵੇਰੇਫ ਨੂੰ 6-7, 7-6, 6-3, 6-4 ਨਾਲ ਹਰਾਇਆ। ਇਹ ਸਿੰਦਰ ਦਾ ਲਗਾਤਾਰ ਦੂਜਾ ਵਿੰਬਲਡਨ ਸਿੰਗਲਸ ਖਿਤਾਬ ਹੈ ਅਤੇ 5ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਮਹਿਲਾ ਡਬਲਸ ਦਾ ਖਿਤਾਬ ਚੀਨ ਅਤੇ ਫਰਾਂਸ ਦੀ ਜੋੜੀ ਗੂ ਹਾਨਿਊ ਅਤੇ ਕ੍ਰਿਸਟੀਨਾ ਮਾਰਡੇਨੋਵਿਕ ਨੇ ਜਿੱਤਿਆ। ਫਾਈਨਲ ਵਿੱਚ 10ਵੀਂ ਦਰਜਾ ਪ੍ਰਾਪਤ ਜੋੜੀਆਂ ਦੂਜਾ ਦਰਜਾ ਪ੍ਰਾਪਤ ਕੈਨੇਡੀਅਨ ਬ੍ਰਾਜ਼ੀਲੀਅਨ ਜੋੜੀ ਗੈਬਰੀਐਲਾ ਦਾਬਰੋਵਸਕੀ ਅਤੇ ਲੂਇਸਾ ਸਟੈਫਨੀ ਨੂੰ 6-3, 7-5 ਨਾਲ ਹਰਾਇਆ। ਭਾਰਤ ਨੇ ਲਾਰਡਸ ਵਿੱਚ ਇੰਗਲੈਂਡ ਖਿਲਾਫ ਇੱਕੋ ਇੱਕ ਮਹਿਲਾ ਟੈਸਟ ਮੈਚ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। 269 ਦੌੜਾਂ ਦੀ ਲੀਡ ਨਾਲ ਦੂਜੇ ਦਿਨ ਦੀ ਸ਼ੁਰੂਆਤ ਕਰਦਿਆਂ ਭਾਰਤ ਨੇ 7 ਵਿਕਟਾਂ ਅਤੇ 341 ਦੌੜਾਂ 'ਤੇ ਆਪਣੀ ਦੂਜੀ ਪਾਰੀ ਖਤਮ ਕਰਨ ਦਾ ਐਲਾਨ ਕੀਤਾ ਅਤੇ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਅਤੇ 130 ਦੌੜਾਂ ਬਣਾਈਆਂ ਸਨ। ਮੈਚ ਜਿੱਤਣ ਲਈ ਭਾਰਤ ਸਿਰਫ 4 ਵਿਕਟਾਂ ਦੂਰ ਹੈ। ਇਸ ਦੌਰਾਨ ਭਾਰਤ ਦੀ ਵਿਕਟਕੀਪਰ ਬੱਲੇਬਾਜ਼ ਯਾਸਿਕਾ ਭਾਟੀਆ ਲਾਰਡਸ ਵਿੱਚ ਟੈਸਟ ਸੈਂਕੜਾ ਲਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਗਗਨਯਾਨ ਕਰੂ ਮਾਡਲ ਸਿਸਟਮ ਦੇ 3 ਅਹਿਮ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਕੋਲੰਬੀਆ ਵਿੱਚ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ ਅਤੇ ਇਟਲੀ ਦੇ ਯਾਨਿਕ ਸਿੰਦਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ ਜੀ 8:40 ਦਾ। ਸਤਿਓ, ਭਾਰਤ ਨੇ ਕਤਰ ਦੇ ਸਾਬਕਾ ਸ਼ਾਸਕ ਸ਼ੇਖ ਮੁਹੰਮਦ ਬਿਨ ਖਾਲਿਦ ਅਲਾ ਥਾਨੀ ਦੇ ਦੇਹਾਂਤ 'ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ, ਜਿਸ ਦੇ ਚੱਲਦੇ ਮੁਲਕ ਵਿੱਚ ਅੱਜ ਇੱਕ ਦਿਨ ਦਾ ਰਾਸ਼ਟਰੀ ਜਿਹੜਾ ਸ਼ੋਕ ਹੈ ਉਹ ਘੋਸ਼ਿਤ ਕੀਤਾ ਗਿਆ ਹੈ। ਭਾਰਤ ਕਤਰ ਦੇ ਇਸ ਸਾਬਕਾ ਸ਼ਾਸਕ ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਇੱਕ ਵਧੀਆ ਸ਼ਾਸਕ ਐਲਾਨਿਆ ਅਤੇ ਨਾਲ ਹੀ ਉਹਨਾਂ ਦੇ ਪੂਰੇ ਦੇਸ਼ ਲਈ ਅਤੇ ਸੰਸਾਰ ਲਈ ਕੀਤੇ ਵਿਕਾਸ ਕਾਰਜਾਂ ਨੂੰ ਵੀ ਯਾਦ ਕੀਤਾ। ਸੋ ਅੱਜ ਇਸ ਰਾਸ਼ਟਰੀ ਸ਼ੋਕ ਦੇ ਚੱਲਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨੋਰੰਜਨ ਪ੍ਰੋਗਰਾਮ ਉਹ ਨਹੀਂ ਉਲੀਕਿਆ ਜਾਏਗਾ ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਵੀ ਅੱਜ ਤੁਸੀਂ ਪ੍ਰੋਗਰਾਮਾਂ ਤਹਿਤ ਜਿਹੜੇ ਉਹ ਕੁਝ ਧਾਰਮਿਕ ਗੀਤ ਅਤੇ ਸ਼ਬਦ ਵੀ ਸੁਣੋਗੇ।

FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਗਿਆ ਜੀ 8:59 ਸੈਕਿੰਡ। ਹੁਣ ਤੋਂ ਕੁਝ ਸਮੇਂ ਬਾਅਦ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਚ ਕੇ ਫਨਕਾਰ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 10:23 ਦਾ। ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ। ਸਰੋਤਿਓ, ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਅੰਤਰਰਾਸ਼ਟਰੀ ਪੱਧਰ ਦੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਮਦ ਬਿਨ ਖਲੀਫਾ ਅਲ ਯਾਨੀ ਦਾ ਦੇਹਾਂਤ ਹੋ ਗਿਆ, ਜਿਸ ਦੇ ਚਲਦੇ ਅੱਜ ਮੁਲਕ ਅੰਦਰ ਕੌਮੀ ਸ਼ੋਕ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਜ ਅੱਧਾ ਚੁੱਕਿਆ ਰਹੇਗਾ ਅਤੇ ਅਧਿਕਾਰਿਕ ਤੌਰ 'ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਸ਼ੇਖ ਹਮਦ ਬਿਨ ਖਲੀਫਾ ਅਲੀ ਥਾਨੀ ਨੇ ਦੇ ਦੇਹਾਂਤ 'ਤੇ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ। ਸੋ ਅੱਜ ਪ੍ਰੋਗਰਾਮ ਗੀਤ ਪਟਾਰਾ ਤਹਿਤ ਤੁਹਾਡੀ ਨਜ਼ਰ ਕਰਾਂਗੇ ਕੁਝ ਧਾਰਮਿਕ ਗੀਤ।

ਤੇ ਸੁਣ ਰਹੇ ਸੀ ਇਹ ਧਾਰਮਿਕ ਗੀਤ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਤੇ ਹੁਣ ਸੁਣਦੇ ਹਾਂ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਾ ਡੇ ਨੇ।

ਤੁਮ ਕਰੋ ਦਿਆ ਮੇਰੇ ਸਾਹੀ। ਤੁਸੀਂ ਇਹ ਸੁਣ ਰਹੇ ਸੀ ਧਾਰਮਿਕ ਗੀਤ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ। ਤਾਂ ਸੁਣਦੇ ਹਾਂ ਸੁਰਿੰਦਰ ਸ਼ਿੰਦਾ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਹ ਧਾਰਮਿਕ ਗੀਤ।

ਸਮਾਂ ਸਾਥੀਓ 10:45 ਤੇ 59 ਸਕਿੰਟ ਦੇ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ। ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਮਦ ਬਿਨ ਖਲੀਫਾ ਅਲ ਯਾਨੀ ਦਾ ਦੇਹਾਂਤ ਹੋ ਗਿਆ, ਜਿਸ ਦੇ ਚੱਲਦੇ ਅੱਜ ਮੁਲਕ ਅੰਦਰ ਕੌਮੀ ਸ਼ੋਕ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਧਾ ਚੁੱਕਿਆ ਰਹੇਗਾ ਅਤੇ ਅਧਿਕਾਰਿਕ ਤੌਰ 'ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਥੀਓ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਮਦ ਬਿਨ ਖਲੀਫਾ ਅਲੀ ਥਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

11:05 ਤੇ ਲਿਖਾਂਗੇ ਐਫਐਮ ਰੇਨਬੋ ਦਿੱਲੀ ਦੇ ਪਸਾਨਾ ਦਾ 12 ਵਜੇ ਸੁਣੋ ਕੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

12:10 ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਸੋ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 31 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: eventually at Lord's, and without.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 37 ਸਕਿੰਟ ਦਾ ਤੇ ਅੰਤਰਰਾਸ਼ਟਰੀ ਪੱਧਰ ਦੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਾਮਿਦ ਬਿਨ ਖਲੀਫਾ ਅਲ ਥਾਨੀ ਦਾ ਦੇਹਾਂਤ ਹੋ ਗਿਆ ਹੈ, ਜਿਸ ਦੇ ਚਲਦੇ ਮੁਲਕ ਅੰਦਰ ਇੱਕ ਦਿਨ ਦਾ ਕੌਮੀ ਸ਼ੋਕ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਧਾ ਚੁੱਕਿਆ ਰਹੇਗਾ ਅਤੇ ਅਧਿਕਾਰਿਕ ਤੌਰ 'ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਾਮਿਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ। ਆਕਾਸ਼ਵਾਣੀ FM ਬਠਿੰਡਾ 'ਤੇ ਹੁਣ ਅਸੀਂ ਸੁਣਦੇ ਹਾਂ ਕੁਝ ਪੰਜਾਬੀ ਗੀਤ।

0: ਅਤੇ ਹੁਣ ਪੇਸ਼ ਕਰਾਂਗੇ ਸਿਲਸਿਲਾ ਹੈਲੋ ਡਾਕਟਰ, ਜਿਸ ਦੇ ਵਿੱਚ ਅੱਜ ਸਾਡੇ ਮਹਿਮਾਨ ਹੋਣਗੇ ਡਾਕਟਰ ਬਲਵਿੰਦਰ ਸਿੰਘ ਤੇ ਮੇਜ਼ਬਾਨ ਹੋਣਗੇ ਖੁਸ਼ਪ੍ਰੀਤ ਸ਼ੇਰਗਿੱਲ।
1: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂਗੀ ਡਾਕਟਰ ਬਲਵਿੰਦਰ ਸਿੰਘ ਜੀ ਦਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ।
2: ਬਠਿੰਡਾ ਆਕਾਸ਼ਵਾਣੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਨਮਸਕਾਰ, ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ ਰੂਬਰੂ ਕਰਵਾਇਆ, ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ। ਸਰੋਤਿਓ, ਤੁਹਾਡੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅੱਜ ਦਾ ਸਾਡਾ ਵਿਸ਼ਾ ਹੈ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਉਸ ਦਾ ਇਲਾਜ ਤੇ ਵਿਧੀਆਂ। ਤੇ ਡਾਕਟਰ ਸਾਹਿਬ ਬਾਰੇ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਡਾਕਟਰ ਸਾਹਿਬ ਬਤੌਰ ਫਿਜ਼ੀਓਥੈਰੇਪਿਸਟ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਔਰ ਡਾਕਟਰ ਸਾਹਿਬ ਦੀਆਂ ਜੋ ਅਗਰ ਮੈਂ ਕੁਆਲੀਫਿਕੇਸ਼ਨਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਫਿਜ਼ੀਓਥੈਰੇਪੀ ਦੇ ਵਿੱਚ BPT MPT ਹੈ ਜੋ ਉਹ ਕੀਤੀ, ਔਰ ਖਾਸ ਤੌਰ ਤੇ ਇਹਨਾਂ ਨੂੰ ਮੈਡਲ ਪ੍ਰਾਪਤ ਹੋਇਆ ਹੈ ਬੱਚਿਆਂ ਦੀਆਂ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਜੋ ਸਾਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਵਿੱਚ ਇਹਨਾਂ ਨੂੰ ਮਹਾਰਤ ਹਾਸਲ ਹੈ, ਔਰ ਸੀਨੀਅਰ ਫਿਜ਼ੀਓਥੈਰੇਪਿਸਟ ਦੇ ਤੌਰ ਤੇ, ਔਰ VVIP ਮੈਡੀਕਲ ਟੀਮ ਜੋ ਫਾਰਮਰ ਸਾਡੇ ਜੋ ਚੀਫ ਮਿਨਿਸਟਰ ਰਹੇ ਨੇ ਜੀ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੇ ਨਾਲ ਇਹ 2013 ਤੋਂ 23 ਤੱਕ ਸੇਵਾਵਾਂ ਨਿਭਾ ਚੁੱਕੇ ਨੇ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨਾ ਚਾਹਾਂਗੇ, ਅਸੀਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜੋ ਗੋਡੇ ਦੀ ਬਣਤਰ ਹੁੰਦੀ ਹੈ ਉਸ ਬਾਰੇ ਥੋੜਾ ਜਿਹਾ, ਤਾਂ ਕਿ ਸਾਨੂੰ ਸਮਝ ਆ ਸਕੇ ਕਿ ਗੋਡੇ ਦੇ ਵਿੱਚ ਸਮੱਸਿਆ ਕਿੱਥੋਂ ਕਿੱਥੇ ਤੱਕ ਹੋ ਸਕਦੀ ਹੈ ਜੀ।
2: ਖੁਸ਼ਪ੍ਰੀਤ ਜੀ, ਤੁਸੀਂ ਬਹੁਤ ਵਧੀਆ ਅੱਜ ਦਾ ਜੋ ਵਿਸ਼ਾ ਲਿਆ ਹੈ ਗੋਡਿਆਂ ਦਾ, ਅਜੋਕੇ ਯੁੱਗ ਵਿੱਚ ਜਿਹੜੇ ਗੋਡੇ ਹੈ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹੈ। ਇਹਨਾਂ ਗੋਡਿਆਂ ਦੇ ਵਿੱਚ ਜੇਕਰ ਅਸੀਂ ਅੱਜ ਦੇ ਸਮੇਂ ਤੋਂ ਨਹੀਂ ਪੁਰਾਣੇ ਸਮੇਂ ਤੋਂ ਲੈ ਕੇ ਗੱਲ ਕਰੀਏ ਤਾਂ ਗੋਡੇ ਇੱਕ ਅਜਿਹੀ ਮਹੱਤਵਪੂਰਨ ਸੰਖਲਾ ਵਿੱਚ ਚੱਲਦੇ ਹੈ ਕਿ ਸਾਰਾ ਭਾਰ ਵੀ ਇਹਨਾਂ ਦੇ ਉੱਪਰ ਆਉਂਦਾ ਹੁੰਦਾ, ਚੱਲਣ ਦੇ ਵਿੱਚ ਵੀ ਇਹੀ ਕੰਮ ਕਰਦੇ ਹੈਗੇ ਆ। ਗੋਡਾ ਜਿਹੜਾ ਹੈਗਾ ਇਹ ਆਪਣੀ ਬੋਡੀ ਦਾ ਸਭ ਤੋਂ ਵੱਡਾ ਜੁਆਇੰਟ ਪੈਂਦਾ ਹੈਗਾ, ਇਹਦੇ ਵਿੱਚ ਜਿਹਨੂੰ ਆਪਾਂ ਗਰੀਸ ਕਹਿੰਦੇ ਹਾਂ, ਗਰੀਸ ਵੀ ਇਹਦੇ ਵਿਚਕਾਰ ਸਭ ਤੋਂ ਵੱਧ ਮਾਤਰਾ ਚ ਪਾਇਆ ਜਾਂਦਾ। ਹੁਣ ਗੋਡਾ ਇੱਕ ਕੰਪਲੈਕਸ ਲਾਰਜ ਵਰਾਇਟੀ ਜੁਆਇੰਟ ਹੁੰਦਾ, ਸਨੋਵਿਲ ਹਿੰਗ ਵਰਾਇਟੀ ਜੁਆਇੰਟ ਹੈ, ਜਿਹਦੇ ਵਿੱਚ ਇਸ ਨੂੰ ਸਪੋਰਟ ਕਰਨ ਵਾਸਤੇ ਇਹਦੇ ਮਸਲ ਹੁੰਦੇ ਆ, ਲਿਗਾਮੈਂਟ ਹੁੰਦੇ ਹੈਗੇ ਆ, ਔਰ ਅੰਦਰ ਜਿਹੜੇ ਇਹਦੇ ਉੱਪਰ ਮਸਲ ਦੇ ਨਾਲ ਨਾਲ ਜਿਹੜੇ ਕਿ ਗੋਡੇ ਨੂੰ ਸ਼ੌਕ ਅਬਜ਼ੋਰਬਰ ਦਾ ਕੰਮ ਕਰਦੇ ਆ, ਜਿਹੜੇ ਆਪਸ ਵਿੱਚ ਰਗੜ ਕਰਨ ਤੋਂ ਬਚਾਉਂਦੇ ਆ, ਇਹਦੇ ਵਿੱਚ ਕਾਰਟੀਲੇਜ ਹੁੰਦੀ ਹੈ ਜਿਹਨੂੰ ਇੱਕ ਤਰ੍ਹਾਂ ਦੀ ਇੱਕ ਹੇਲਾਈਨ ਕਾਰਟੀਲੇਜ ਹੁੰਦੀ ਹੈ, ਜਿਹੜੀ ਕਿ ਕਵਰ ਕਰਦੀ ਹੈ ਬੋਨ ਨੂੰ ਐਂਡ ਤੱਕ, ਔਰ ਜਿਹੜੀ ਇਹ ਜਿਹੜੀ ਕਾਰਟੀਲੇਜ ਹੁੰਦੀ ਹੈ ਇਹਦਾ ਮੇਨ ਫੰਕਸ਼ਨ ਹੁੰਦਾ ਗਾ ਕਿ ਜਿਹੜੇ ਗੋਡਿਆਂ ਨੂੰ ਆਪਸ ਵਿੱਚ ਰਗੜ ਤੋਂ ਬਚਾਉਣਾ, ਗੋਡਿਆਂ ਨੂੰ ਸਮੂਥ ਰੱਖਣਾ, ਔਰ ਇੱਕ ਕਾਰਟੀਲੇਜ ਹੁੰਦੀ ਹੈ ਜਿਸਨੂੰ ਅਸੀਂ ਬੋਲਦੇ ਹਾਂ ਫਾਈਬਰੋ ਕਾਰਟੀਲੇਜ, ਜਿਸਨੂੰ ਅਸੀਂ ਇੱਕ ਮਨਿਸਕਲ ਦਾ ਨਾਮ ਬੋਲਦੇ ਹਾਂ, ਇਹ ਇੱਕ ਟਫ ਸਟਰਕਚਰ, ਥਿਕ ਫਾਈਬਰ ਸਟਰਕਚਰ ਹੁੰਦੀ ਹੈ ਜਿਹੜੀ ਕੀ ਕਰਦੀ ਹੈ ਕਿ ਇੱਕ ਸ਼ੌਕ ਅਬਜ਼ੋਰਬਰ ਤੇ ਨੀ ਜੁਆਇੰਟ ਨੂੰ ਸਟੈਬਲਾਈਜ਼ ਦਾ ਕੰਮ ਕਰਦੀ ਹੈ
1: ਜੀ।
2: ਖੁਸ਼ੀ ਜੀ, ਜਿਹੜਾ ਗੋਡਾ ਹੈਗਾ ਇਹ ਕੰਪਲੈਕਸ ਲਾਰਜ ਜੁਆਇੰਟ ਹੁੰਦਾ ਹੈਗਾ, ਔਰ ਸੈਨੋਵਲ ਹਿੰਗ ਵਰਾਇਟੀ ਹੁੰਦੀ ਹੈ ਜਿਹੜੀ ਕਿ ਅਲੋ ਕੀ ਕਰਦੀ ਹੈ, ਇਹਦੇ ਵਿੱਚ ਦੋ ਹੀ ਮੂਵਮੈਂਟ ਹੁੰਦੀ ਹੈ, ਇੱਕ ਜਿਸਨੂੰ ਆਪਾਂ ਗੋਡਾ ਮੁੜਨਾ ਜਿਸਨੂੰ ਫਲੈਕਸ਼ਨ ਕਹਿੰਦੇ ਹਾਂ, ਇੱਕ ਗੋਡਾ ਸਿੱਧਾ ਕਰਨਾ ਜਿਹਨੂੰ ਐਕਸਟੈਂਸ਼ਨ ਕਹਿੰਦੇ ਹਾਂ, ਔਰ ਇਹ ਸਪੋਰਟ ਹੁੰਦੀ ਹੈਗੀ ਹੈ ਕਾਰਟੀਲੇਜ ਦੇ ਨਾਲ, ਮਿਨਿਸਕਸ ਦੇ ਨਾਲ, ਔਰ ਚਾਰ ਸਟੈਬਲਾਈਜ਼ਿੰਗ ਲਿਗਾਮੈਂਟ ਨਾਲ ਹੁੰਦੇ ਆ। ਹੁਣ ਜਿਹੜੀ ਕਾਰਟੀਲੇਜ, ਮੈਂ ਤੁਹਾਨੂੰ ਪਹਿਲਾਂ ਜਿਵੇਂ ਜ਼ਿਕਰ ਕੀਤਾ ਸੀ ਕਿ ਜਿਹੜੀ ਕਾਰਟੀਲੇਜ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਹੇਲਾਈਨ ਕਾਰਟੀਲੇਜ ਬੋਲਦੇ ਆ ਜਿਹੜੀ ਕਿ ਬੋਨ ਦੇ ਜਿਹੜੀ ਐਂਡ ਨੂੰ ਕਵਰ ਕਰਦੀ ਹੈ, ਜਿਹੜੀ ਕਿ ਜਦੋਂ ਗੋਡਾ ਮੁੜਦਾ ਹੈਗਾ ਉਹਦੀ ਸਮੂਥ ਮੂਵਮੈਂਟ ਲੈ ਕੇ ਆਉਂਦੀ ਹੈ, ਔਰ ਇੱਕ ਸ਼ੌਕ ਅਬਜ਼ੋਰਬ ਦਾ ਕੰਮ ਕਰਦੀ ਹੈ, ਔਰ ਦੂਜੀ ਜਿਹੜੀ ਕਾਰਟੀਲੇਜ ਹੁੰਦੀ ਹੈ ਉਸਨੂੰ ਫਾਈਬਰੋ ਕਾਰਟੀਲੇਜ ਬੋਲਦੇ ਆ, ਜਿਹੜੀ ਕਿ ਟਫ ਸਟਰਕਚਰ ਹੁੰਦੀ ਹੈਗੀ ਹੈ, ਥਿਕ ਫਾਈਬਰ ਦੇ ਨਾਲ ਬਣੀ ਹੁੰਦੀ ਹੈ, ਔਰ ਇਸਨੂੰ ਅਸੀਂ ਬੋਲਦੇ ਹਾਂ ਮਨਿਸਕਸ, ਔਰ ਮਨਿਸਕਸ ਜਿਹੜੀ ਹੁੰਦੀ ਹੈ ਇਹ ਜਦੋਂ ਆਪਾਂ ਚੱਲਦੇ ਹਾਂ ਤਾਂ ਦੋਨੇ ਗੋਡਿਆਂ ਦੇ ਵਿਚਕਾਰ ਇੱਕ ਝਿੱਲੀ ਹੁੰਦੀ ਹੈ ਕਿ ਜਿਹੜੀ ਕਿ ਆਪਣੇ ਸ਼ੌਕ ਅਬਜ਼ੋਰਬ ਦਾ ਕੰਮ ਕਰਦੀ ਹੈ ਔਰ ਗੋਡੇ ਨੂੰ ਸਟੈਬਲਾਈਜ਼ ਕਰਦੀ ਹੈ, ਔਰ ਇੱਕ ਇਹਦੇ ਵਿਚਕਾਰ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਸੀ ਲਿਗਾਮੈਂਟ ਹੁੰਦੇ ਆ ਜਿਸਨੂੰ ਆਪਾਂ ਬੋਲਦੇ ਹਾਂ ਕਿ ਇੱਕ ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਹੁੰਦਾ, ਇੱਕ ਪੋਸਟੀਰੀਅਰ ਕਰੂਸ਼ੀਏਟ ਲਿਗਾਮੈਂਟ, ਜਿਹੜੇ ਸੈਂਟਰ ਲਿਗਾਮੈਂਟ ਬੋਲਦੇ ਆ, ਜਿਹੜੇ ਕਿ ਆਪਾਂ ਨੂੰ ਇਸ ਜਿਹੜਾ ਆਪਣਾ ਸਲਾਈਡਿੰਗ ਕੰਟਰੋਲ ਕਰਦੇ ਆ, ਜਿਹੜੇ ਫਰੰਟ ਟੂ ਬੈਕ ਮੂਵਮੈਂਟ ਜਿਹੜੀ ਹੁੰਦੀ ਹੈਗੀ ਆ, ਔਰ ਇੱਕ ਜਿਹੜੇ ਦੋਨੇ ਗੋਡਿਆਂ ਦੇ ਸਾਈਡਾਂ ਤੇ ਹੁੰਦੇ ਗਿਆ ਜਿਹਨੂੰ ਬੋਲਦੇ ਆ ਮੀਡੀਅਲ ਕੋਲੇਟਰ ਲਿਗਾਮੈਂਟ, ਜਿਹੜੇ ਗੋਡੇ ਦੇ ਅੰਦਰਲੇ ਸਾਈਡ ਤੇ ਤਣੀਆਂ ਹੁੰਦੀਆਂ, ਔਰ ਇੱਕ ਬੋਲਦੇ ਆ ਕਿ ਲੇਟਰਲ ਕੋਲੇਟਰ ਲਿਗਾਮੈਂਟ, ਜਿਹੜੇ ਕਿ ਗੋਡੇ ਦੇ ਬਾਹਰਲੀ ਸਾਈਡ ਤੇ ਹੁੰਦੇ ਆ, ਇਹ ਪ੍ਰੀਵੈਂਟ ਕਰਦੇ ਆ ਸਾਈਡ ਟੂ ਸਾਈਡ ਮੂਵਮੈਂਟ ਨੂੰ, ਔਰ ਗੋਡੇ ਦੇ ਸਰਾਊਂਡਿੰਗ ਵਿੱਚ ਮਸਲ ਹੁੰਦੇ ਆ, ਇੱਕ ਤਾਂ ਗੋਡਾ ਮੋੜਨ ਵਾਲੇ ਮਸਲ ਹੁੰਦੇ ਆ, ਇੱਕ ਗੋਡਾ ਸਿੱਧਾ ਕਰਨ ਵਾਲੇ ਮਸਲ ਹੁੰਦੇ ਆ, ਜਿਹੜਾ ਗੋਡਾ ਮੋੜਨ ਵਾਲੇ ਮਸਲ ਹੁੰਦੇ ਆ ਜਿਵੇਂ ਕਿ ਬਾਈਸੈਪ ਫੀਮੋਰਿਸ ਹੋ ਗਿਆ, ਸੈਮੀ ਟੈਂਡਨੋਸਿਸ ਮਸਲ ਹੋ ਗਿਆ, ਸੈਮੀ ਮੈਂਬਰੇਨਸ ਹੋ ਗਿਆ, ਗੈਸਟ੍ਰੋਨੀਮ

0: ਸਪਲਾਂਟੈਰਿਸ ਮਸਲ, ਗ੍ਰੈਸੀਲਸ ਤੇ ਪੋਪਲੀਟਿਸ ਮਸਲ।
1: ਡਾਕਟਰ ਹੁਣ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਸ ਉਮਰ ਦੇ ਤੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਗੋਡਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੁੰਦੀਆਂ।
0: ਖੁਸ਼ੀ ਜੀ, ਆਪਣੇ ਜੇਕਰ ਵਾਰਡ ਲੈਵਲ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਗੋਡਿਆਂ ਦੀ ਇੱਕ ਇਹੋ ਜਿਹੀ ਸਮੱਸਿਆ ਬਣੀ ਪਈ ਹੈ ਕਿ ਜਿਹਦੇ ਵਿੱਚ ਅਪਰੋਕਸੀਮੇਟਲੀ ਜਿਹੜੇ ਹੈਗੇ ਆ 600 million ਜਿਹੜੇ ਪੀਪਲਸ ਹੈਗੇ ਆ ਉਹ ਸਾਰੇ ਦੇਸ਼ ਵਿੱਚ ਇਸ ਦੇ ਨਾਲ ਸਫ਼ਰ ਕਰ ਰਹੇ ਹਨ। ਔਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅੰਕੜੇ ਦੱਸਦੇ ਹੈਗੇ ਆ ਕਿ ਅਪਰੋਕਸੀਮੇਟਲੀ ਜਿਹੜੇ ਆ 30 lakh ਜਿਹੜੇ ਲੋਕ ਹੈ ਉਹ ਗੋਡਿਆਂ ਬਿਮਾਰੀਆਂ ਦੇ ਨਾਲ, ਉਹਨਾਂ ਦੇ ਦਰਦਾਂ ਨਾਲ ਗ੍ਰਸਤ ਹੈਗੇ ਆ। ਜਿਹੜੀ ਹੁਣ ਨਵੀਂ ਇੱਕ ਸਟੱਡੀ ਸ਼ੋਅ ਕੀਤੀ ਹੈ ਉਹਦੇ ਵਿੱਚ 15% ਜਿਹੜੀ ਆਮ ਪਬਲਿਕ ਹੈ ਉਹ ਇਸ ਤੋਂ ਪ੍ਰਭਾਵਿਤ ਹੈ। ਪਰ ਜਿਵੇਂ ਜਿਵੇਂ ਹੁਣ ਲੋਕਾਂ ਦਾ ਗੋਡਿਆਂ ਦੇ ਪ੍ਰਤੀ ਜਿਹੜੀਆਂ ਬਿਮਾਰੀਆਂ ਆ ਰਹੀਆਂ, ਗੋਡਿਆਂ 'ਚ ਦਰਦ ਆ ਰਹੇ ਹੈਗੇ ਆ, ਉਹਨਾਂ ਵਿੱਚ ਐਸਟੀਮੇਟ ਆ ਰਿਹਾ ਵੀ ਇਹ ਜਿਹੜਾ ਅੰਕੜਾ ਹੈਗਾ ਇਹ 20-29% ਪਹੁੰਚਣ ਦੀ ਮਿਆਰ ਦੇ ਵਿਚ ਆ ਰਿਹਾ।
1: ਜੀ, ਤੇ ਡਾਕਟਰ ਸਾਹਿਬ ਹੁਣ ਆਪਾਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੁਛ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਔਰਤਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਤੇ ਕੁਛ ਬਿਮਾਰੀਆਂ ਹੁੰਦੀਆਂ ਜਿਹੜੀਆਂ ਮਰਦਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ, ਹਨਾ, ਤਾਂ ਜਦੋਂ ਆਪਾਂ ਗੋਡਿਆਂ ਦੀ ਸਮੱਸਿਆ ਜਾਂ ਗੋਡਿਆਂ ਦੇ ਦਰਦ ਦੀ ਆਪਾਂ ਗੱਲ ਕਰੀਏ ਜਾਂ ਗੋਡਿਆਂ ਦੀਆਂ ਹੋਰ ਵੀ ਜੋ ਸਮੱਸਿਆਵਾਂ ਜੋ ਬਿਮਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਕੀ ਖਾਸ ਤੌਰ ਤੇ ਔਰਤਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਜਾਂ ਮਰਦਾਂ 'ਚ ਜ਼ਿਆਦਾ ਹੁੰਦੀਆਂ ਜਾਂ ਫਿਰ ਦੋਨੋਂ ਔਰਤ ਤੇ ਮਰਦ ਜਿਹੜੇ ਨੇ ਉਹ ਬਰਾਬਰ ਹੀ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਸਕਦੇ ਨੇ?
0: ਖੁਸ਼ੀ ਜੀ, ਗੋਡਿਆਂ ਦੀ ਸਮੱਸਿਆ ਅੱਜ ਦੇ ਅੰਕੜਿਆਂ ਦੇ ਅਕੋਰਡਿੰਗ ਜਿਹੜੀ ਹੈਗੀ ਆ ਔਰਤਾਂ ਵਿੱਚ ਹੀ ਜ਼ਿਆਦਾ ਪਾਈ ਜਾ ਰਹੀ ਹੈ। 80% ਜਿਹੜੀਆਂ ਔਰਤਾਂ ਨੇ ਉਹ ਗੋਡਿਆਂ ਦੇ ਦਰਦ ਤੋਂ ਪ੍ਰਭਾਵਿਤ ਨੇ। ਹੁਣ ਇਹਨਾਂ ਦੇ ਕਈ ਕਾਰਨ ਹੁੰਦੇ ਹੈਗੇ ਆ, ਜਿਵੇਂ ਹੁਣ ਇਹਨਾਂ ਦਾ ਲਗਾਤਾਰ ਇੱਕ ਤਾਂ ਸਡੈਂਟਰੀ ਲਾਈਫ ਸਟਾਈਲ ਹੈ ਕਿਉਂਕਿ ਸਾਰਾ ਦਿਨ ਕੰਮ ਕਾਰ ਕਰਦੇ ਰਹਿੰਦੀਆਂ। ਹੁਣ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਕੰਮ ਕਰਦੀਆਂ, ਉਹਨਾਂ ਨੇ ਸਾਰਾ ਦਿਨ ਪਹਿਲਾਂ ਤਾਂ ਉਹਨਾਂ ਦਾ ਬੈਠਣ ਉੱਠਣ ਦਾ ਤਰੀਕਾ ਉਵੇਂ ਹੁੰਦਾ ਹੈਗਾ, ਥੱਲੇ ਬੈਠਣਾ, ਕਾਫੀ ਸਮੇਂ ਤੱਕ ਬੈਠੇ ਰਹਿਣਾ ਹੈਗਾ, ਤੁਰਨਾ ਫਿਰਨਾ ਉਹਨਾਂ ਦਾ ਜ਼ਿਆਦਾ ਰਹਿੰਦਾ ਹੈਗਾ। ਹੁਣ ਗੋਡਿਆਂ ਦੀ ਪੋਜੀਸ਼ਨ, ਉਹ ਗੋਡਿਆਂ ਨੂੰ ਮੋੜੀ ਤਾਂ ਜਾਂਦੀਆਂ ਪਰ ਲੇਕਿਨ ਉਸ ਨੂੰ ਬਚਾਉਣਾ ਕਿਵੇਂ ਹੈਗਾ ਉਹ ਉਹਨਾਂ ਨੂੰ ਕੰਮ ਦੇ ਵਿੱਚ ਭੁੱਲ ਜਾਂਦੀਆਂ। ਇਸ ਲਈ ਔਰਤਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਪਾਈ ਜਾ ਰਹੀ ਹੈ। ਔਰ ਇੱਕ ਇਹਨਾਂ ਦਾ ਲਗਾਤਾਰ ਬੈਠੇ ਰਹਿਣਾ, ਲਗਾਤਾਰ ਕੰਮ ਕਰਨਾ ਔਰ ਲਗਾਤਾਰ ਖੜੇ ਰਹਿ ਕੇ ਕੰਮ ਕਰਨਾ, ਇਹ ਇਹਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਹੁਣ ਕੁਛ ਕਿੱਤੇ ਇਹੋ ਜਿਹੇ ਹੈ ਜਿਵੇਂ ਕਿ ਹੁਣ ਲਗਾਤਾਰ ਜਿਹੜੇ ਖੜ ਕੇ ਕੰਮ ਕਰਦੇ ਆ, ਸਟੋਰ ਦੇ ਉੱਪਰ ਕੰਮ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਇਹ ਜ਼ਿਆਦਾ ਗੋਡਿਆਂ ਦੀ ਸਮੱਸਿਆ ਪਾਈ ਜਾਂਦੀ ਹੈ। ਹੁਣ ਜਿਵੇਂ ਡਰਾਈਵਰ ਹੁੰਦੇ ਹੈਗੇ ਆ, ਡਰਾਈਵਰਾਂ ਵਿੱਚ ਬਹੁਤ ਜ਼ਿਆਦਾ ਸਮੱਸਿਆ ਪਾਈ ਜਾਂਦੀ ਕਿਉਂਕਿ ਲਗਾਤਾਰ ਬੈਠੇ ਰਹਿਣਾ, ਕਈ ਕਈ ਘੰਟੇ ਤੱਕ ਬੈਠੇ ਰਹਿਣਾ, ਉਹਨਾਂ ਦੇ ਵਿੱਚ ਇਹ ਜ਼ਿਆਦਾ ਸਮੱਸਿਆ ਪਾਈ ਜਾ ਰਹੀ ਹੈ ਕਿਉਂਕਿ ਗੋਡੇ ਇਕੱਲੇ ਮੁੜੇ ਰਹਿੰਦੇ ਆ, ਸਿੱਧੇ ਨਹੀਂ ਹੁੰਦੇ ਗੇ। ਸਿੱਧੇ ਨਾ ਹੋਣਗੇ ਤਾਂ ਇੱਕ ਪਾਸੇ ਦੇ ਮਸਲ ਲਗਾਤਾਰ ਖਿੱਚੇ ਰਹਿੰਦੇ ਹੈਗੇ ਆ, ਦੂਜੇ ਪਾਸੇ ਦੇ ਮਸਲ ਘੱਟ ਵਰਕ ਹੁੰਦੇ ਹੈਗੇ ਆ, ਉਹਨਾਂ ਵਿੱਚ ਹੌਲੀ ਹੌਲੀ ਹੌਲੀ ਕੀ ਹੈ ਕਿ ਅੰਦਰ ਚੱਪਣੀ ਜਿਹੜੀ ਹੈਗੀ ਆ, ਜਿਹਨੂੰ ਪੈਟਲਾ ਬੋਲਦੇ ਆਪਾਂ, ਉਹ ਰਗੜ ਪਾ ਕੇ ਗੋਡਿਆਂ ਦੇ ਅੰਦਰ ਜਿਹੜੇ ਹੈਗੇ ਆ ਸਵੈਲਿੰਗ ਕ੍ਰੀਏਟ ਕਰ ਦਿੰਦੇ ਹੈਗੇ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਗੋਡੇ ਸਟਿਫ ਹੋ ਜਾਂਦੇ ਹੈਗੇ ਆ। ਹੁਣ ਇਹ ਕਈ ਕਿਤੇ ਵੀ ਇਹਨਾਂ ਗੋਡਿਆਂ ਨੂੰ ਪ੍ਰਭਾਵਿਤ ਕਰਦੇ।
1: ਜੀ ਡਾਕਟਰ ਸਾਹਿਬ, ਅਗਲਾ ਸਵਾਲ ਤੁਹਾਡੇ ਤੋਂ ਹੁਣ ਇਹ ਪੁੱਛਣਾ ਚਾਹਾਂਗੇ ਜੀ ਵੀ ਗੋਡਿਆਂ ਦੀਆਂ ਜੇਕਰ ਆਪਾਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਮੋਟੇ ਰੂਪ ਦੇ ਵਿੱਚ ਹੋ ਸਕਦੀਆਂ ਨੇ?
0: ਦੇਖੋ ਜੀ, ਜਿਹੜੇ ਗੋਡਿਆਂ ਦੀਆਂ ਜਿਹੜੀ ਕੰਡੀਸ਼ਨਸ ਬਣਦੀਆਂ ਨਾ, ਪਹਿਲਾਂ ਤਾਂ ਆਪਾਂ ਉਮਰ ਦੇ ਹਿਸਾਬ ਤੇ ਚੇਂਜ ਲੈਂਦੇ ਹੈਗੇ ਆ
1: ਜੀ
0: ਵੀ ਜਦੋਂ ਹੁਣ ਉਮਰ 40 ਸਾਲ ਤੋਂ ਉੱਪਰ ਦੇ ਜਿਹੜੀ ਏਜ ਆ ਜਾਂਦੀ ਹੈ ਉਹਦੇ ਵਿੱਚ ਹੌਲੀ ਹੌਲੀ ਹੌਲੀ ਡੀਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ। ਉਹਨਾਂ ਡੀਜਨਰੇਸ਼ਨ ਕਰਕੇ ਜਿਹੜੀਆਂ ਟਿੰਨੀ ਸਪੋਟਸ ਜਿਹੜੇ ਹੈਗੇ ਆ, ਓਸਟੀਓਫਾਈਟਸ ਪਰ ਬਣਨੇ ਸ਼ੁਰੂ ਹੋ ਜਾਂਦੇ ਹੈਗੇ, ਉਹ ਸਪਰ ਜਿਹੜੇ ਆ ਕੇ ਉਹ ਗੋਡਿਆਂ ਨੂੰ ਹੌਲੀ ਹੌਲੀ ਬਲੌਕ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਇੱਕ ਆਉਂਦੇ ਹੈਗੇ ਆ ਇਨਫਲਾਮੇਟਰੀ ਡਿਜ਼ੀਜ਼, ਜਿਸਨੂੰ ਆਪਾਂ ਰੂਮੇਟਾਇਡ ਆਰਥਰਾਈਟਸ, ਗੈਂਠੀਆਵਾ ਬੋਲਦੇ ਹੈਗੇ ਆ। ਇੱਕ ਹੁੰਦਾ ਹੈਗਾ ਬਰਸਾਈਟ, ਜਿਹੜੇ ਬਰਸੇ ਹੁੰਦੇ ਹੈਗੇ ਨਾ ਆਪਣੇ ਗੋਡੇ ਦੇ ਵਿੱਚ, ਇੱਕ ਸੁਪਰਾ ਪੈਟਲਰ ਬਰਸ ਆਉਂਦਾ ਹੈਗਾ, ਇੱਕ ਪ੍ਰੀ ਪੈਟਲਰ ਬਰਸ ਆਉਂਦਾ, ਇੱਕ ਇਨਫਰਾ ਪੈਟਲਰ ਬਰਸ ਆਉਂਦਾ, ਇੱਕ ਸੈਮੀ ਮੈਂਬਰੇਨਸ ਬਰਸ ਆਉਂਦਾ। ਇਹ ਬਰਸੇ ਕਿਤੇ ਨਾ ਕਿਤੇ ਜਦੋਂ ਆਪਾਂ ਕੋਈ ਓਵਰ ਵਰਕ ਕਰਦੇ ਹੈਗੇ ਆ, ਓਵਰ ਸਟ੍ਰੈਚ ਹੋ ਜਾਂਦਾ ਹੈਗਾ ਜਾਂ ਕੋਈ ਕੰਮ ਕਾਜੀ ਸਥਿਤੀ ਉਹੋ ਜਿਹੀ ਹੋ ਜਾਂਦੀ ਤੇ ਇਹ ਬਰਸੇ ਫਟਣੇ ਸ਼ੁਰੂ ਹੋ ਜਾਂਦੇ ਹੈਗੇ ਆ। ਇਸ ਨੂੰ ਬਰਸਾਈਟਸ ਬੋਲਦੇ ਹੈਗੇ ਆ। ਉਸ ਬਰਸਾਈਟਸ ਕਰਕੇ ਵੀ ਦਿੱਕਤ ਆਉਂਦੀ ਹੈ। ਇੱਕ ਜਿਹੜੇ ਆਪਣੇ ਮਸਲ ਹੁੰਦੇ ਹੈਗੇ ਆ, ਜਿਵੇਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇੱਕ ਤਾਂ ਗੋਡੇ ਨੂੰ ਮੋੜਨ ਵਾਲੇ ਮਸਲ ਹੁੰਦੇ, ਇੱਕ ਸਿੱਧੇ ਕਰਨ ਵਾਲੇ ਮਸਲ ਜਿਸ ਨੂੰ ਫਲੈਕਸਰ ਮਸਲ ਤੇ ਐਕਸਟੈਂਸਰ ਮਸਲ ਦਾ ਨਾਮ ਬੋਲਦੇ ਹੈਗੇ। ਇੱਕ ਟੈਂਡਨ ਬੋਲਦੇ ਆ ਜਿੱਥੋਂ ਸ਼ੁਰੂਆਤ ਹੁੰਦੇ ਗਏ, ਉਹ ਟੈਂਡਨ ਦੇ ਕਈ ਵਾਰੀ ਖਿੱਚੇ ਜਾਂਦੇ ਹੈਗੇ ਆ, ਇਸ ਨੂੰ ਬੋਲਦੇ ਆ ਟੈਂਡਰਨਾਈਟਸ। ਟੈਂਡਰਨਾਈਟਸ ਵੀ ਬੜਾ ਇੱਕ ਵੱਡਾ ਕਾਰਨ ਬਣਦਾ ਇਸਦਾ। ਔਰ ਇੱਕ ਜਿਹੜਾ ਹੁੰਦਾ ਹੈਗਾ ਕਿ ਉਮਰ ਦੇ ਹਿਸਾਬ ਤੇ ਜਦੋਂ ਹੁਣ ਆਪਣੇ 60 ਸਾਲ ਤੋਂ ਉੱਪਰ ਉਮਰ ਰਹਿੰਦੀ ਹੈ, ਹੱਡੀਆਂ ਵੀਕ ਹੋ ਜਾਂਦੀਆਂ ਹੈਗੀਆਂ, ਜਿਸ ਨੂੰ ਬੋਲਦੇ ਆ ਓਸਟੀਓਪੋਰੋਸਿਸ। ਓਸਟੀਓਪੋਰੋਸਿਸ ਦੇ ਕਰਕੇ ਵੀ ਗੋਡਿਆਂ ਦੇ ਵਿੱਚ ਗੋਡਿਆਂ ਦਾ ਦਰਦ ਹੋਣਾ, ਗੋਡਿਆਂ ਦਾ ਵਿੰਗਾਪਣ ਹੋਣਾ, ਗੋਡਿਆਂ ਦਾ ਭਾਰ ਨਾ ਸਹਿਣਾ, ਇਹ ਦਿੱਕਤਾਂ ਆਉਂਦੀਆਂ।
1: ਜੀ, ਕਿਤੇ ਦੀ ਵੀ ਤੁਸੀਂ ਗੱਲ ਕਰ ਰਹੇ ਸੀ?
0: ਹਾਂਜੀ, ਕੁਛ ਕਿਤੇ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਗੋਡਿਆਂ ਨੂੰ ਆਪਣੇ ਖਰਾਬ ਕਰਦੇ ਆ, ਗੋਡਿਆਂ ਨੂੰ ਵਿੰਗਾਪਣ ਕਰਦੇ ਗਿਆ। ਹੁਣ ਇਹ ਕਈ ਕਿਤੇ ਆਉਂਦੇ ਆ, ਜਿਵੇਂ ਕਿ ਹੁਣ ਖੜਨ ਨਾਲ ਦਾ ਕੰਮ ਕਰਦੇ ਆ ਜਿਹੜੇ, ਹਲਵਾਈ ਹੋ ਗਏ ਆ, ਫਿਰ ਬੈਠਣ ਵਾਲਾ ਕੰਮ ਹੁੰਦਾ ਗਾ ਜਿਵੇਂ ਕਿ ਸੁਨਾਰ ਹੋ ਜਾਂਦੇ ਹੈਗੇ ਆ, ਫਿਰ ਆੜਤੀ ਹੋ ਜਾਂਦੇ, ਲਗਾਤਾਰ ਗੋਡੇ ਮੋੜ ਕੇ ਬੈਠੇ ਰਹਿੰਦੇ ਹੈਗੇ, ਡਰਾਈਵਰ ਹੋ ਜਾਂਦੇ ਹੈਗੇ ਆ, ਕੰਪਿਊਟਰ ਦੇ ਵੀ ਅੱਜ ਕੱਲ੍ਹ ਕੰਪਿਊਟਰ ਦੇ ਵਿੱਚ ਵੀ ਇਹ ਹੈਗਾ ਵੀ ਗੋਡਾ ਮੋੜਦਾ ਹੈਗਾ ਸਿਰਫ 90 degree ਤੱਕ ਮੋੜਦਾ, ਪਰ ਜਿਹੜੇ ਗੋਡੇ

0: ਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਸੀ ਜੀ, ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੋਡਿਆਂ ਦੀ ਗੱਲ ਕਰਦੇ ਹਾਂ ਤਾਂ ਗੋਡਿਆਂ ਦੇ ਵਿੱਚ ਖੇਡਾਂ ਦੇ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜੀ?
1: ਖੁਸ਼ ਜੀ, ਖੇਡਾਂ ਜਿਹੜੀਆਂ ਹੁੰਦੀਆਂ ਇੱਕ ਇਹੋ ਜਿਹਾ ਟ੍ਰੈਂਡ ਹੈ ਜਿਹਦੇ ਵਿੱਚ ਖਿਡਾਰੀ ਨੂੰ ਤੇ ਖੇਡਣ ਵਾਲੇ ਸਮਾਨ ਨੂੰ, ਲਾਈਕ ਹੈ ਕਿ ਜਿਵੇਂ ਹੁਣ ਫੁੱਟਬਾਲ ਹੈ, ਹਾਕੀ ਸਟਿਕ ਹੈਗੀ ਹੈ, ਫਿਰ ਜਿਹੜੇ ਜਿਮਨਾਸਟਿਕ ਵਾਲੇ ਹੁੰਦੇ ਹੈਗੇ ਹੈ, ਫਿਰ ਉਸ ਤੋਂ ਬਾਅਦ ਜਿਹੜੇ ਵਾਲੀਬਾਲ ਖੇਡਦੇ ਹੈਗੇ ਹੈ, ਉਹਨਾਂ ਦੋਨਾਂ ਨੂੰ ਜਿਹੜਾ ਖਿਡਾਰੀ ਹੈਗਾ ਉਹਨੂੰ ਆਪਣੇ ਇੰਸਟਰੂਮੈਂਟ ਨਾਲ, ਲਾਈਕ ਹੁਣ ਫੁੱਟਬਾਲ ਹੈ, ਫੁੱਟਬਾਲ ਨਾਲ ਬੜਾ ਪਿਆਰ ਹੁੰਦਾ ਹੈਗਾ। ਜੇਕਰ ਖਿਡਾਰੀ ਆਪਣੀ ਚੀਜ਼ ਨੂੰ ਪਿਆਰ ਕਰਦਾ ਹੈ, ਆਪਣੀ ਹਾਕੀ ਨੂੰ, ਆਪਣੇ ਫੁੱਟਬਾਲ ਨੂੰ ਪਿਆਰ ਕਰਦਾ ਹੈ, ਤਾਂ ਫੁੱਟਬਾਲ ਵੀ ਖਿਡਾਰੀ ਨੂੰ ਉਨਾ ਹੀ ਜਾਨ ਨਾਲ ਪਿਆਰ ਕਰਦਾ ਹੈ। ਹੁਣ ਜਦੋਂ ਖੇਡਦੇ ਸਮੇਂ ਉਹ ਇੰਨਾ ਉਹਦੇ ਵਿੱਚ ਰੁੱਝ ਜਾਂਦੇ, ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਜਦੋਂ ਖੇਡਦੇ ਸਮੇਂ ਉਹਨਾਂ ਦੇ ਇੰਜਰੀ ਹੋਣ ਦਾ ਚਾਂਸ ਬਣਨਾ ਕਿ ਨਹੀਂ ਬਣਨਾ ਉਹ ਬਿਲਕੁਲ ਭੁੱਲ ਜਾਂਦੇ ਆ, ਔਰ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਸਭ ਤੋਂ ਵੱਧ ਜਿਹੜੀ ਚੋਟ ਆਉਂਦੀ ਹੈਗੀ ਹੈ ਉਹ ਗੋਡਿਆਂ ਦੇ ਉੱਪਰ ਔਰ ਗਿੱਟਿਆਂ ਦੇ ਉੱਪਰ ਜ਼ਿਆਦਾ ਆਉਂਦੀ ਹੈਗੀ ਹੈ। ਹੁਣ ਜਦੋਂ ਇਹਦੇ ਵਿੱਚ ਚੋਟ ਆਉਂਦੀ ਹੈ ਤਾਂ ਉਹਦੇ ਵਿੱਚ ਹਮੇਸ਼ਾ ਲਿਗਾਮੈਂਟ ਦੀ ਚੋਟ, ਮਨਿਸਕਲ ਦੀ ਚੋਟ, ਲਿਗਾਮੈਂਟ ਦੇ ਵਿੱਚ ਕਿਹੜਾ, ਜਿਵੇਂ ਹੁਣ ਮੋਸਟਲੀ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਕਿ ਉਹਨਾਂ ਦੇ ਅੰਟੀਰੀਅਰ ਕਰੂਸ਼ੀਏਟ ਲਿਗਾਮੈਂਟ ਜਿਹੜਾ ਹੁੰਦਾ ਹੈਗਾ ਉਹ ਟੀਅਰ ਹੋ ਜਾਂਦਾ ਹੈਗਾ, ਫਿਰ ਉਸ ਤੋਂ ਬਾਅਦ PCL ਜਿਹੜਾ ਟੀਅਰ ਹੋ ਜਾਂਦੇ ਹੈਗਾ, ਮਿਡਲ ਕੋਲੇਟਰ ਲਿਗਾਮੈਂਟ ਹੈ, ਲਿਟਰਲ ਕੋਲੇਟਰ ਲਿਗਾਮੈਂਟ ਹੈ, ਇਹ ਲਿਗਾਮੈਂਟ ਦੀ ਇੰਜਰੀ ਸਭ ਤੋਂ ਕਾਮਨ ਪਾਈ ਜਾਂਦੀ ਹੈ। ਔਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਇਹਨਾਂ ਦੋਨਾਂ ਦੇ ਨਾਲ ਲਿਗਾਮੈਂਟ ਦੇ ਨਾਲ ਨਾਲ ਇਹਨਾਂ ਦੇ ਅੰਦਰ ਜਿਹੜੀ ਝਿੱਲੀ ਹੁੰਦੀ ਹੈ, ਆਪਣੀ ਮਿਨਿਸਕਸ ਹੁੰਦੀ ਹੈ, ਮਿਨਿਸਕਸ ਵੀ ਟੀਅਰ ਹੋ ਜਾਂਦੀ ਹੈਗੀ ਹੈ, ਕਈ ਵਾਰੀ ਡਿਸਲੋਕੇਸ਼ਨ ਹੁੰਦਾ, ਕਈ ਵਾਰੀ ਫ੍ਰੈਕਚਰ ਹੁੰਦਾ ਹੈਗਾ। ਹੁਣ ਇਹਨਾਂ ਤੋਂ ਬਚਾਅ ਦਾ ਇਹੀ ਤਰੀਕਾ ਹੈ ਕਿ ਕੁਛ ਕੰਡੀਸ਼ਨਾਂ ਹੁੰਦੀਆਂ ਕਿ ਜਿਹੜੀਆਂ ਆਪਾਂ ਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ, ਇਹਦੇ ਵਿੱਚ ਸਿਰਫ ਆਪਣੇ ਬਚਾਵ ਕਿਵੇਂ ਕਰਨਾ ਹੈਗਾ, ਆਪਾਂ ਬਚਾਵ ਦੇ ਨਾਲ ਆਪਣਾ ਪਹਿਲਾਂ ਦੱਸਿਆ ਕਿ ਇਸਨੂੰ ਆਪਾਂ ਪ੍ਰਾਇਮਰੀ ਇੰਟਰਵੈਂਸ਼ਨ ਕੀ ਕਰਨੀ ਹੈ, ਵੀ ਪ੍ਰਾਇਮਰੀ ਇੰਟਰਵੈਂਸ਼ਨ ਵੇਲੇ ਆਪਾਂ ਐਕਸਰਸਾਈਜ਼ਾਂ ਕਿਹੜੀਆਂ ਕਿਹੜੀਆਂ ਕਰਨੀਆਂ, ਵੀ ਤਾਂ ਕਿ ਆਪਣੇ ਇੰਜਰੀ ਦੇ ਚਾਂਸ ਨੂੰ, ਫਿਰ ਬਚਾਵ ਵਾਸਤੇ ਆਪਾਂ ਗੋਡੇ ਤੇ ਕੋਈ ਸਪੋਰਟ ਕਿਹੜੀ ਕਰਨੀ ਹੈਗੀ ਹੈ, ਫਿਰ ਉਸ ਤੋਂ ਬਾਅਦ ਉਸਨੇ ਆਪਣਾ ਰੱਖਣਾ ਕਿਵੇਂ ਹੈਗਾ, ਪੈਰ ਕਿਵੇਂ ਰੱਖਣਾ ਹੈਗਾ, ਇਹ ਵੀ ਬਚਾਵ ਦੇ ਤਰੀਕੇ ਹੁੰਦੇ ਗਏ।
0: ਜੀ ਡਾਕਟਰ ਸਾਹਿਬ, ਬਹੁਤ ਵਿਸਥਾਰ ਸਹਿਤ ਤੁਸੀਂ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ, ਤੇ ਸਰੋਤਿਓ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਬਲਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ, ਜੋ ਕਿ ਫਿਜ਼ੀਓਥੈਰੇਪੀ ਵਿਭਾਗ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ, ਸਰੋਤਿਆਂ ਨੂੰ ਜਾਣਕਾਰੀ ਦਿਓ ਜੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਗੋਡਿਆਂ ਦੀ ਤਾਂ ਹਰੇਕ ਬੰਦਾ ਇਹ ਕਹਿੰਦਾ ਕਿ ਜੀ ਮੈਨੂੰ ਦਰਦ ਹੈ, ਕਿਸੇ ਨੂੰ ਘੱਟ, ਕਿਸੇ ਨੂੰ ਵੱਧ, ਪਰ ਹੁਣ ਅਸੀਂ ਜਾਣਨਾ ਇਹ ਚਾਹੁੰਦੇ ਹਾਂ ਵੀ ਕਿ ਜਿਹੜਾ ਇਹ ਦਰਦ ਹੁੰਦਾ ਹੈ ਇਹ ਸਾਰੇ ਲੋਕਾਂ ਦੇ ਵਿੱਚ ਹੀ ਇੱਕੋ ਜਿਹਾ ਹੁੰਦਾ ਜਾਂ ਫਿਰ ਇਹਦੀਆਂ ਕੋਈ ਕਿਸਮਾਂ ਹੁੰਦੀਆਂ ਨੇ, ਥੋੜਾ ਜਿਹਾ ਡੂੰਘਾਈ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ, ਜਾਂ ਕੋਈ ਇਹਦੀ ਕੋਈ ਸਟੇਜ ਵੀ ਹੁੰਦੀ ਹੈ ਵੀ ਕਿਸ ਸਟੇਜ ਤੇ ਪਹੁੰਚ ਗਿਆ ਸਾਡਾ ਦਰਦ।
1: ਬਿਲਕੁਲ ਬਿਲਕੁਲ ਜੀ ਖੁਸ਼ੀ ਜੀ, ਜਿਹੜੇ ਗੋਡਿਆਂ ਵਿੱਚ, ਹੁਣ ਕੱਲਾ ਆਪਾਂ ਇਹ ਨਹੀਂ ਕਹਿਣਾ ਵੀ ਕੱਲਾ ਦਰਦ ਹੋ ਰਿਹਾ, ਹੁਣ ਗੋਡਿਆਂ ਵਿੱਚ ਜਦੋਂ ਵੀ ਸ਼ੁਰੂਆਤ ਹੁੰਦੀ ਹੈਗੀ ਹੈ ਉਹਦੇ ਵਿੱਚ ਪਹਿਲਾਂ ਗੋਡਾ ਜਾਮ ਹੋਣਾ ਸ਼ੁਰੂ ਹੁੰਦਾ ਹੈਗਾ, ਹਲਕਾ ਹਲਕਾ, ਜਿਵੇਂ ਆਪਾਂ ਸਟਿਫਨੈਸ ਬੋਲਦੇ ਹਾਂ ਨਾ, ਆਪਾਂ ਕਹਿੰਦੇ ਆਕੜ ਦਾ ਗੋਡਾ, ਪਹਿਲਾਂ ਗੋਡਾ ਹੌਲੀ ਹੌਲੀ ਆਕੜਨਾ ਸ਼ੁਰੂ ਹੁੰਦਾ ਹੈਗਾ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਦਰਦ ਆਉਂਦਾ ਹੈਗਾ, ਫਿਰ ਸਵੈਲਿੰਗ ਆਉਂਦੀ ਹੈਗੀ ਹੈ, ਹੌਲੀ ਹੌਲੀ ਗੋਡਾ ਵਿੰਗਾਪਣ ਆਉਣਾ ਸ਼ੁਰੂ ਹੋ ਜਾਂਦਾ ਹੈਗਾ, ਫਿਰ ਜਦੋਂ ਗੋਡਾ ਵਿੰਗਾਪਣ ਆਉਣਾ ਸ਼ੁਰੂ ਹੋ ਜਾਂਦਾ ਫਿਰ ਉਹਨੂੰ ਉੱਠਣ ਬੈਠਣ ਲੱਗਿਆ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਹੁਣ ਗੋਡੇ ਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਆਸਟੀਓਆਰਥਰਾਈਟਿਸ, ਗੋਡਾ ਖਰਾਬ ਹੋ ਗਿਆ
0: ਜੀ।
1: ਹੁਣ ਗੋਡੇ ਦੀ ਸ਼ੁਰੂਆਤ ਪਹਿਲਾਂ ਤਾਂ ਇਹ ਪਤਾ ਕਰਨਾ ਪਏਗਾ ਆਪਾਂ ਨੂੰ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਨੂੰ ਪ੍ਰਾਇਮਰੀ ਇੰਟਰਵੈਂਸ਼ਨ ਲੈਣੀ ਜ਼ਰੂਰੀ ਹੁੰਦੀ ਹੈਗੀ ਹੈ, ਵੀ ਗੋਡੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਗੋਡੇ ਨੂੰ ਬਚਾਉਣਾ ਕਿਵੇਂ ਹੈਗਾ। ਜਦੋਂ ਗੋਡਾ ਦੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈਗੀ ਹੈ ਆਪਣੇ ਮਾਸਪੇਸ਼ੀਆਂ ਦੇ ਅਕੜਨ ਤੋਂ, ਮਾਸਪੇਸ਼ੀਆਂ ਦੇ ਅਕੜਨ ਤੋਂ ਬਾਅਦ ਜਿਹੜੀ ਆਪਣੀ ਚੱਪਣੀ ਹੁੰਦੀ ਹੈ ਉਹਦੇ ਘਸਣ ਦੇ ਨਾਲ, ਜਦੋਂ ਇਸ ਦੇ ਵਿੱਚ ਚੱਪਣੀ ਘਸਦੀ ਹੈ ਉਸਨੂੰ ਅਸੀਂ ਬੋਲਦੇ ਹਾਂ ਪੈਟਲੋਫਿਮੋਰਲ ਪੇਨ ਸਿੰਡਰੋਮ, ਕਿ ਜਦੋਂ ਚੱਪਣੀ ਘਸਦੀ ਹੈਗਾ ਕਿ ਚੱਪਣੀ ਘਸਣ ਤੋਂ ਬਾਅਦ ਉਹਦੇ ਅੰਦਰ ਚੂਰਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਹੁਣ ਕਈ ਵਾਰੀ ਆਪਾਂ ਇਹ ਦੇਖ ਲੈਂਦੇ ਹਾਂ ਕਿ ਜੀ ਸਾਰੇ ਕਹਿਣ ਲੱਗ ਪੈਂਦੇ ਜੀ ਸਾਡੇ ਗੋਡਾ ਦਰਦ ਕਰਦਾ, ਗੋਡਾ ਦਰਦ ਕਰਦਾ, ਗੋਡਾ ਕੱਲਾ ਦਰਦ ਨਹੀਂ, ਗੋਡੇ ਦੀ ਬਿਮਾਰੀ ਵੀ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਗੋਡਾ ਅੰਦਰੋਂ ਘਸ ਰਿਹਾ ਹੈਗਾ। ਕਈ ਵਾਰੀ ਕੀ ਹੁੰਦਾ, ਹੁਣ ਮੈਂ ਪੇਸ਼ੈਂਟ, ਮੇਰੇ ਕੋਲ ਲਗਭਗ 100 ਦੀ ਪੇਸ਼ੈਂਟ ਦੀ ਓਪਨੀ ਹੈਗੀ ਹੈ, ਉਹਦੇ ਵਿੱਚੋਂ 100 ਪੇਸ਼ੈਂਟ ਚੋਂ ਲਗਭਗ 40-50 ਪੇਸ਼ੈਂਟ ਹੁੰਦੇ ਆ ਸਾਡੇ ਇਕੱਲੇ ਗੋਡਿਆਂ ਦੀ, ਔਰ ਉਹਨਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੁਛ ਪੇਸ਼ੈਂਟ ਇਹੋ ਜਿਹੇ ਹੁੰਦੇ ਆ ਜਿਹੜੇ ਗੋਡਿਆਂ ਦੇ ਅਸੀਂ ਐਕਸਰੇ ਜਦੋਂ ਵੇਖਦੇ ਹਾਂ ਤਾਂ ਗੋਡੇ ਅੰਦਰੋਂ ਪਏ ਸਾਫ਼ ਹੁੰਦੇ ਆ, ਲੇਕਿਨ ਉਹਨਾਂ ਦੀ ਜਿਹੜੀ ਚੱਪਣੀ ਹੁੰਦੀ ਹੈ ਇਕੱਲੀ ਉਹੀ ਰਗੜ ਖਾ ਕੇ ਗੋਡੇ ਨੂੰ ਖਰਾਬ ਕਰ ਰਹੀ ਹੁੰਦੀ ਹੈ, ਔਰ ਜਿਸਨੂੰ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਉਸਨੂੰ ਪੈਟਲੋਫਿਮੋਰਲ ਪੇਨ ਸਿੰਡਰੋਮ ਬੋਲਦੇ ਹਾਂ। ਹੁਣ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਗੋਡੇ ਨੂੰ ਅਸੀਂ ਬੈਂਡ ਕਰਦੇ ਹੈਗੇ ਹਾਂ, ਚੌਂਕੜੀ ਮਾਰ ਲੈਂਦੇ ਹੈਗੇ ਹਾਂ, ਜਾਂ ਉਸਨੂੰ ਅਸੀਂ ਪੌੜੀਆਂ ਚੜ੍ਹਦੇ ਹੈਗੇ ਹਾਂ, ਉਸ ਸਮੇਂ ਦਰਦ ਕਰਦਾ ਹੈਗਾ। ਹੁਣ ਕਈ ਵਾਰੀ ਪੇਸ਼ੈਂਟ ਕਹਿੰਦਾ ਜੀ ਮੈਂ ਬੈਠਾ ਬੈਠਾ ਰਹਿਣਾ, ਜਦੋਂ ਮੈਂ ਖੜਾ ਹੁੰਦਾ ਉਦੋਂ ਦਰਦ ਹੁੰਦਾ, ਉਦੋਂ ਗੋਡੇ ਦੇ ਜਿਹੜਾ ਅੰਦਰ ਜੋੜ ਨਹੀਂ ਖਰਾਬ ਹੁੰਦਾ, ਉਸ ਸਮੇਂ ਜਿਹੜੀ ਚੱਪਣੀ ਹੁੰਦੀ ਹੈ ਉਹ ਚੱਪਣੀ ਰਗੜ ਪਾ ਦਿੰਦੀ ਹੈਗੀ ਹੈ। ਔਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਆਪਾਂ ਜਦੋਂ ਚੱਲਦੇ ਹਾਂ ਪੇਸ਼ੈਂਟ ਕਹਿੰਦਾ ਜੀ ਮੇਰੇ ਪੇਨ ਹੁੰਦੀ ਹੈ, ਪਰ ਜਦੋਂ ਮੈਂ ਉੱਤਰਦਾ ਪੌੜੀ ਤੋਂ ਜਾਂ ਮੈਂ ਉੱਪਰ ਚੱਕ ਕੇ

0: ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਜੀ ਸਾਡੇ ਤਾਂ ਦੇਖੋ ਜੀ ਝਿੱਲੀ ਫਟਣੀ ਸ਼ੁਰੂ ਹੋ ਗਈ ਹੈ, ਪਰ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਟੈਸਟ ਕਰਦੇ ਹਾਂ, ਮੈਨੂਅਲੀ ਟੈਸਟ ਕਰਦੇ ਹਾਂ, ਐਕਸਰੇ ਕਰਵਾਉਂਦੇ ਹਾਂ, ਉਹਦੇ ਵਿੱਚ ਕੋਈ ਝਿੱਲੀ ਨਹੀਂ ਫਟੀ ਹੁੰਦੀ, ਲਿਗਾਮੈਂਟ ਨਹੀਂ ਹੁੰਦਾ, ਸਿਰਫ ਇਕੱਲਾ ਚੱਪਣੀ ਦੇ ਕਰਕੇ ਹੀ ਉਹਨਾਂ 'ਚ ਦਿੱਕਤ ਆਈ ਪਈ ਹੁੰਦੀ ਹੈ। ਹੁਣ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਦੇ ਸ਼ਾਰਪ ਪੇਨ ਆਉਣਾ ਸ਼ੁਰੂ ਹੋ ਜਾਏ, ਸਟੈਬਿੰਗ ਪੇਨ ਆਉਣਾ ਸ਼ੁਰੂ, ਉਹ ਵੀ ਜਦੋਂ ਚੱਲਦੇ ਫਿਰਦੇ ਹੈ, ਰਨਿੰਗ ਵੇਲੇ ਆਉਂਦੀ ਹੈ, ਸਕੁਐਟਿੰਗ ਵੇਲੇ ਆਉਂਦੀ ਹੈਗੀ ਹੈ, ਜਾਂ ਪੌੜੀਆਂ ਚੜ੍ਹਨ ਵੇਲੇ ਆਉਂਦੀ ਹੈਗੀ ਹੈ, ਤਾਂ ਉਸ ਸਮੇਂ ਇਹ ਸਮਝੋ ਕਿ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ, ਜਿਹੜੀ ਚੱਪਣੀ ਨੂੰ ਕੰਟਰੋਲ ਕਰਨ ਵਾਲੀਆਂ ਮਾਸਪੇਸ਼ੀਆਂ ਹੈਗੀਆਂ, ਉਹ ਮਾਸਪੇਸ਼ੀਆਂ ਦੀ ਵੀਕਨੈਸ ਆ ਰਹੀ ਹੈਗੀ ਹੈ ਜਾਂ ਟਾਈਟਨੈਸ ਆ ਰਹੀ ਹੈਗੀ ਹੈ।
1: ਜੀ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਅੱਜ ਕੱਲ ਦੀ, ਤਾਂ ਸਾਇੰਸ ਨੇ ਆਪਾਂ ਕਹਿੰਦੇ ਕਿ ਬਹੁਤ ਤਰੱਕੀ ਕਰ ਲਈ ਹੈ, ਸੋ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਵੀ ਇਸੇ ਦੇ ਨਾਲ ਹੀ ਸੰਬੰਧਿਤ ਹੈ, ਤਾਂ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਗੋਡਿਆਂ ਨੂੰ ਠੀਕ ਕਰਨ ਦੇ ਲਈ, ਤੰਦਰੁਸਤ ਕਰਨ ਦੇ ਲਈ ਅੱਜ ਕੱਲ ਕਿਹੜੇ ਕਿਹੜੇ ਤਜਰਬੇ ਆ ਜਿਹੜੇ ਉਹ ਹੋ ਰਹੇ ਆ। ਤੇ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਵੀ ਜਦੋਂ ਆਪਾਂ ਹਰੇਕ ਖੇਤਰ ਦੇ ਵਿੱਚ ਕਹਿੰਦੇ ਹਾਂ ਵੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਸੋ ਜਦੋਂ ਅਸੀਂ ਗੋਡਿਆਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਆਪਣੇ ਗੋਡਿਆਂ ਨੂੰ ਤੰਦਰੁਸਤ ਕਰਨ ਦੇ ਲਈ ਅੱਜ ਕੱਲ ਕਿਹੜੀਆਂ ਕਿਹੜੀਆਂ ਨਵੀਆਂ ਵਿਧੀਆਂ, ਕਿਹੜੇ ਆਧੁਨਿਕ ਤਰੀਕੇ ਆ ਜਿਹੜੇ ਉਹ ਉਪਲਬਧ ਨੇ ਜੀ?
0: ਖੁਸ਼ਪ੍ਰੀਤ ਜੀ, ਗੋਡਿਆਂ ਦੀਆਂ ਬਿਮਾਰੀਆਂ ਦੇ ਉੱਪਰ ਜਿਹੜੀ ਅੱਜ ਕੱਲ ਨਵੀਆਂ ਰਿਸਰਚਾਂ ਹੋ ਰਹੀਆਂ, ਉਸ ਦੇ ਟਾਈਪ ਦੇ ਉੱਪਰ ਆ ਵੀ ਕਿਹੜੇ ਗ੍ਰੇਡ ਦੇ ਉੱਪਰ ਗੋਡਾ ਜਾ ਰਿਹਾ ਹੈਗਾ। ਹੁਣ ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਹੜਾ ਅਸੀਂ ਕਲਾਸੀਫਿਕੇਸ਼ਨ ਲੈਂਦੇ ਹਾਂ, ਇੱਕ ਸਾਡੇ ਕੈਲਗ੍ਰਿਨ ਲੋਰੈਂਸ ਕਲਾਸੀਫਿਕੇਸ਼ਨ ਹੁੰਦੀ ਹੈ ਆਸਟੋਆਰਥਰਾਈਟਿਸ ਵਿੱਚ, ਜਿਹਦੇ ਵਿੱਚ ਅਸੀਂ 5 ਟਾਈਪ ਦੀਆਂ ਕਲਾਸੀਫਿਕੇਸ਼ਨ ਲੈਂਦੇ ਹੈਗੇ ਆ ਵੀ ਗੋਡਾ ਕਿੰਨਾ ਖਰਾਬ ਹੋਇਆ ਹੈਗਾ। ਗੋਡਾ 0 ਗ੍ਰੇਡ ਹੈ, ਗ੍ਰੇਡ 1 ਹੈ, ਗ੍ਰੇਡ 2 ਹੈ, ਗ੍ਰੇਡ 3 ਹੈ, ਗ੍ਰੇਡ 4 ਹੈ। ਹੁਣ ਇਹਨਾਂ ਗ੍ਰੇਡ ਦੇ ਵਿੱਚ ਅਸੀਂ ਜੇਕਰ ਗ੍ਰੇਡ 0, ਗ੍ਰੇਡ 1, ਗ੍ਰੇਡ 2 ਤੱਕ ਜਿਹੜਾ ਹੈਗਾ ਇਹਦੇ ਵਿੱਚ, ਈਵਨ ਕਿ ਗ੍ਰੇਡ 3 ਤੱਕ ਵੀ ਮੈਡੀਸਨ ਦੀ ਜ਼ਰੂਰਤ ਨਹੀਂ ਪੈਂਦੀ, ਇਕੱਲੀ ਐਕਸਰਸਾਈਜ਼ ਨਾਲ ਹੀ ਠੀਕ ਹੋ ਜਾਂਦੇ ਹੈਗੇ। ਹੁਣ ਜਦੋਂ ਗ੍ਰੇਡ 4 ਦੇ ਵਿੱਚ ਆਪਾਂ ਜਾਂਦੇ ਹਾਂ ਔਰ ਉਹਦੇ ਵਿੱਚ ਗੋਡਾ ਇੰਨਾ ਖਰਾਬ ਹੋਇਆ ਪਿਆ ਹੁੰਦਾ ਕਿ ਅੰਦਰੋਂ ਗੋਡੇ ਦੀਆਂ ਝਿੱਲੀਆਂ ਸਾਰੀਆਂ ਰਗੜ ਖਾ ਕੇ ਖਰਾਬ ਹੋਈਆਂ ਪਈਆਂ ਹੁੰਦੀਆਂ, ਅੰਦਰ ਚੂਰਾ ਇਕੱਠਾ ਹੋ ਕੇ ਗੋਡੇ ਨੂੰ ਬਲੌਕ ਕਰ ਜਾਂਦਾ, ਜਦੋਂ ਗੋਡੇ ਦੀ ਮੂਵਮੈਂਟ ਬਲੌਕ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਦੂਜੀਆਂ ਥੈਰੇਪੀਆਂ ਵੱਲ ਜਾਣਾ ਪੈਂਦਾ, ਜਿਵੇਂ ਕਿ ਹੁਣ ਮੈਡੀਕਲ ਮੈਡੀਸਿਨ ਹੋ ਗਈ ਹੈ, ਸਰਜਰੀ ਹੋ ਗਈ ਹੈ। ਤਾਂ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਹੁਣ ਆਪਣੇ ਇਹਨਾਂ ਵਿੱਚ ਨਵੀਂ ਰਿਸਰਚ ਜਿਹੜੀ ਹੈਗੀ ਹੈ, ਅੱਜ ਕੱਲ੍ਹ ਬਹੁਤ ਐਡਵਾਂਸ ਰਿਸਰਚ ਆ ਰਹੀ ਹੈ ਐਜ ਪਰ ਕਿ ਜਿਵੇਂ ਹੁਣ NHS ਦੇ ਅਕੋਰਡਿੰਗ ਕਰਦੇ ਹੈਗੇ ਆ, ਤਾਂ ਜਿਹੜੇ ਨੈਸ਼ਨਲ ਹੈਲਥ ਸਰਵਿਸਿਸ ਇੰਗਲੈਂਡ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਗਾਈਡਲਾਈਨਸ ਕਹਿੰਦੀ ਹੈਗੀ ਹੈ ਕਿ ਪਹਿਲਾਂ ਜਿਹੜੇ ਹੈਗੇ ਆ ਜਦੋਂ ਜਿਵੇਂ ਹੁਣ ਤੁਹਾਨੂੰ ਦੱਸਿਆ ਪਹਿਲਾਂ ਕਿ ਗ੍ਰੇਡ 0, ਗ੍ਰੇਡ 1, ਗ੍ਰੇਡ 2, ਗ੍ਰੇਡ 3, ਉਸ ਦੇ ਵਿੱਚ ਪਹਿਲੇ 3 ਮਹੀਨੇ ਐਕਸਰਸਾਈਜ਼ ਕਰੋ। ਪਹਿਲਾਂ ਕਹਿੰਦੀ ਪ੍ਰੀਵੈਂਸ਼ਨ ਲੈਣੀ ਹੈ, ਐਕਸਰਸਾਈਜ਼ ਕਰਨੀ ਹੈ, ਫਿਰ ਐਕਸਰਸਾਈਜ਼ ਤੋਂ ਬਾਅਦ 3 ਮਹੀਨਿਆਂ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਮੈਡੀਸਿਨ ਦਾ ਰੋਲ ਲੈਂਦੇ ਹੈਗੇ ਆ। ਜਦੋਂ ਲੱਗਦਾ ਹੈਗਾ ਕਿ ਇਹਦੇ ਵਿੱਚ ਮੈਡੀਸਿਨ ਵੀ ਜਦੋਂ 15 ਦਿਨ ਲੈ ਕੇ ਪਹਿਲਾਂ ਵਿੱਚ ਦੇਖਦੇ ਹਾਂ ਕਿੰਨੇ ਪਰਸੈਂਟ ਰਿਲੀਫ ਮਿਲਦਾ ਹੈਗਾ, ਇਹ ਆਰਥੋਪੀਡੀਸ਼ੀਅਨ ਨੇ ਦੇਖਣਾ ਹੁੰਦਾ ਹੈਗਾ ਕਿ ਆਪਾਂ ਕਿੰਨੇ ਸਮੇਂ ਤੱਕ ਮੈਡੀਸਿਨ ਚਲਾਉਣੀ ਹੈ, ਕਿਵੇਂ ਉਹਨੂੰ ਬੰਦ ਕਰਨਾ। ਪਰ ਕੁਛ ਇਹੋ ਜਿਹੇ ਜਿਵੇਂ ਉਸਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਦੇ ਅਕੋਰਡਿੰਗ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਕੁਛ ਨਵੀਂ ਥੈਰੇਪੀ ਦੇ ਇੰਜੈਕਸ਼ਨ ਆਏ ਹੋਏ ਆ, ਜਿਵੇਂ ਕਿ PRP ਥੈਰੇਪੀ ਹੈਗੀ ਹੈ, ਇਹਦੇ ਪਲੇਟਲੈਟ ਰਿਚ ਪਲਾਜ਼ਮਾ ਥੈਰੇਪੀ ਆ ਰਹੀ ਹੈਗੀ ਹੈ, ਸਟੈਮ ਸੈੱਲ ਥੈਰੇਪੀ ਆ ਰਹੀ ਹੈਗੀ ਹੈ, ਮੀਜ਼ਨਕਾਈਮਲ ਸਟੈਮ ਸੈੱਲ ਥੈਰੇਪੀ ਹੈ, ਇੱਕ ਹਾਇਲਜ਼ੂਰੋਨਿਕ ਐਸਿਡ ਇੰਜੈਕਸ਼ਨ ਹੁੰਦੇ ਹੈਗੇ ਆ, ਫਾਈਬਰੋਬਲਾਸਟ ਗਰੋਥ ਫੈਕਟਰ ਹੁੰਦੇ ਹੈਗੇ ਆ, ਇਹ ਇੱਕ ਤਰ੍ਹਾਂ ਦੇ ਇੰਜੈਕਸ਼ਨ ਆਉਂਦੇ ਹੈਗੇ ਆ ਜਿਹੜੇ ਕਿ ਆਰਥੋਪੀਡੀਸ਼ੀਅਨ ਹੀ ਲਗਾਉਂਦੇ ਹੈਗੇ ਆ, ਗੋਡਿਆਂ ਦੇ ਵਿੱਚ ਇਨਸਰਟ ਕਰਦੇ ਹੈਗੇ ਕਿ ਜਿਹਦੇ ਵਿੱਚ ਕਿ ਗੋਡਾ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਨੂੰ 3 ਮਹੀਨੇ ਤੱਕ ਇਹ ਇੰਜੈਕਸ਼ਨ ਜਿਹੜਾ ਹੈਗਾ, ਇੱਕ ਵਾਰ ਇੰਜੈਕਸ਼ਨ ਲਗਾ ਕੇ 3 ਮਹੀਨੇ ਤੱਕ ਬ੍ਰੇਸ ਬੰਨ ਕੇ ਇਸ ਨੇ ਰੱਖਣਾ ਪੈਂਦਾ ਹੈਗਾ ਵੀ ਤਾਂ ਕਿ ਉਹਦੇ ਵਿੱਚ ਜਿਹੜੀ ਹੈਗੀ ਆ ਰੀਜਨਰੇਸ਼ਨ ਹੋਣੀ ਸ਼ੁਰੂ ਹੋ ਜਾਏ। ਫਿਰ ਇੰਜੈਕਸ਼ਨ ਜਿਹੜੇ ਆਪਾਂ ਸੁਣ ਮੈਂ ਪਹਿਲਾਂ ਜਿਵੇਂ ਜ਼ਿਕਰ ਕੀਤਾ, ਉਹਨਾਂ ਇੰਜੈਕਸ਼ਨਾਂ ਤੋਂ ਬਾਅਦ ਅੱਜ ਕੱਲ੍ਹ ਇੱਕ ਆਰਥਰੋਸਕੋਪੀ ਕਰਦੇ ਹੈਗੇ ਤਾਂ ਕਿ ਜਿਹਨਾਂ ਦੇ ਗੋਡੇ ਅੰਦਰੋਂ ਖਰਾਬ ਹੋਏ ਪਏ ਆ, ਜਿਹੜੇ ਅੰਦਰੋਂ ਗੋਡੇ ਸਿੱਧੇ ਹੈ ਪਰ ਅੰਦਰੋਂ ਖਰਾਬ ਹੋਏ ਪਏ ਆ, ਵਿੰਗੇ ਨਹੀਂ ਹੈਗੇ, ਉਹਨਾਂ ਵਿੱਚ ਆਰਥਰੋਸਕੋਪੀ ਕਰਦੇ ਆ ਤਾਂ ਕਿ ਅੰਦਰ ਗੋਡਾ ਅੰਦਰੋਂ ਜਿਹੜਾ ਜੁਆਇੰਟ ਹੈ ਉਹ ਕਲੀਨ ਹੋ ਜਾਏ, ਸਮੂਥ ਜਿਹੜਾ ਰਫ ਸਰਫਸ ਜਿਹੜਾ ਕਾਰਟਿਲੇਜ ਹੈਗੀ ਹੈ ਉਹਨੂੰ ਸਮੂਥ ਕਰਦੇ, ਪਰ ਇਹ ਅਰਲੀ ਓਏ ਚੇਂਜ ਵਿੱਚ ਹੁੰਦਾ ਹੈਗਾ। ਫਿਰ ਲਾਸਟ ਤੇ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ, ਜੇ ਲੱਗਦਾ ਹੋਇਆ ਕਿ ਪੇਸ਼ੈਂਟ ਦੇ ਵਿੱਚ ਰਿਕਵਰੀਆਂ ਨਹੀਂ ਹੁੰਦੀਆਂ, ਕੁਛ ਕੰਡੀਸ਼ਨਾਂ ਵਿੱਚ ਜਦੋਂ ਗੋਡਾ ਜਿਹੜਾ ਹੈਗਾ ਬਿਲਕੁਲ ਜਾਮ ਹੋ ਜਾਏ, ਗੋਡਾ ਮੁੜਦਾ ਨਹੀਂ ਹੈ, ਫਿਰ ਜਾ ਕੇ ਅੱਜ ਕੱਲ੍ਹ ਸਰਜਨ ਜਿਹੜੇ ਹੈਗੇ ਆ ਗੋਡਾ ਬਦਲਦੇ ਹੈਗੇ ਆ। ਉਹਨਾਂ ਬਦਲਦੇ ਵਿੱਚ ਵੀ ਹੈਗੇ, ਇੱਕ ਤਾਂ ਗੋਡਾ ਆਪਾਂ ਪੂਰਾ ਬਦਲ ਦਿੰਦੇ ਹਾਂ ਔਰ ਇੱਕ ਕਰਦੇ ਹਾਂ ਨੀ ਸਰਫਿੰਗ, ਜਿਹੜੇ ਕਿ ਨੀ ਸਰਫਿੰਗ ਅੱਜ ਕੱਲ੍ਹ ਰੋਬੋਟਿਕ ਟੈਕਨੀਕ ਨਾਲ ਹੋ ਰਿਹਾ, ਜਿਹਦੇ ਚ ਗੋਡੇ ਨੂੰ ਬਦਲਣਾ ਨਹੀਂ ਪੈਂਦਾ, ਗੋਡੇ ਦੇ ਜਿਹੜਾ ਸਰਫਸ ਹੁੰਦਾ ਉਸ ਦੀ ਲੇਅਰ ਨੂੰ ਹੀ ਰਿਮੂਵ ਕਰਕੇ ਉਸ ਦੇ ਵਿੱਚ ਇੱਕ ਅੰਦਰ ਜਿਹੜਾ ਇੰਪਲਾਂਟ ਫਿੱਟ ਕੀਤਾ ਜਾਂਦਾ ਹੈਗਾ।
1: ਜੀ, ਤੇ ਡਾਕਟਰ ਸਾਹਿਬ, ਜੋ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਬਹੁਤ ਵਧੀਆ ਲੱਗ ਰਹੀ ਹੈ ਜੀ। ਕੀ ਕੋਈ ਹੋਰ ਤਕਨੀਕਾਂ ਵੀ ਹੈਗੀਆਂ ਨੇ ਜੀ ਜੋ ਅੱਜ ਕੱਲ ਵਰਤੀਆਂ ਜਾਂਦੀਆਂ ਨੇ ਜਾਂ ਜੋ ਨਵੀਆਂ ਤਕਨੀਕਾਂ ਦੇ ਵਿੱਚ ਆ ਜਾਂਦਾ ਜੀ?
0: ਦੇਖੋ, ਨਵੀਆਂ ਤਕਨੀਕਾਂ ਵਿੱਚ ਤਾਂ ਹੁਣ ਅੱਜ ਕੱਲ ਜਿਹੜੀ ਸਭ ਤੋਂ ਵੱਧ ਜਿਹੜੀ ਚੱਲ ਰਹੀ ਹੈਗੇ ਆ ਉਹ ਹੈਗਾ ਐਕਸਰਸਾਈਜ਼, ਕਿਉਂਕਿ ਜਿੰਨਾ ਦੇਰ ਤੱਕ ਤੁਸੀਂ ਗੋਡੇ ਦੇ ਵਿੱਚ ਐਕਸਰਸਾਈਜ਼ ਨਹੀਂ ਕਰਦੇ ਉਨੀ ਦੇਰ ਤੱਕ ਗੋਡੇ ਵਿੱਚ ਸਟੈਬਿਲਿਟੀ ਨਹੀਂ ਆਉਂਦੀ, ਔਰ ਤੁਸੀਂ

0: ਕਰਕੇ ਗੋਡੇ ਦੀ ਮੂਵਮੈਂਟ ਲੈ ਕੇ ਆਓ। ਗੋਡੇ ਦੀ ਮੂਵਮੈਂਟ ਨਾਲ ਉਹਨਾਂ ਦੀ ਐਸੋਮੈਟ੍ਰਿਕ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਥੱਲੇ ਰੱਖ ਕੇ ਕੁਛ ਦਬਾਉਣਾ, ਮਾਸਪੇਸ਼ੀ ਨੂੰ ਜ਼ੋਰ ਪਾਉਣਾ ਪਰ ਲੇਕਿਨ ਜ਼ੋਰ ਨੂੰ ਹਿੱਲਣ ਨਹੀਂ ਦੇਣਾ, ਇਸ ਨੂੰ ਐਸੋਮੈਟ੍ਰਿਕ ਬੋਲਦੇ ਆ। ਐਸੋਮੈਟ੍ਰਿਕ ਐਕਸਰਸਾਈਜ਼, ਐਸੋਕਾਨੈਟਿਕ ਐਕਸਰਸਾਈਜ਼, ਐਸੋਟੋਨਿਕ ਐਕਸਰਸਾਈਜ਼ ਜਿਹੜੀਆਂ ਕਿ ਗੋਡੇ ਨੂੰ ਹਿੱਲਣ ਦੇ ਔਰ ਕੁਛ ਟਾਈਮ ਦੇ ਨਾਲ ਕਰਦੇ ਗਿਆ। ਹੁਣ ਜਦੋਂ ਇਹ ਐਕਸਰਸਾਈਜ਼ ਕਰਾਂਗੇ ਤਾਂ ਗੋਡਾ ਜਿਹੜਾ ਹੈਗਾ ਆਪਣੇ ਆਪ ਹੀ ਜ਼ੋਰ ਪਾਉਣਾ ਸ਼ੁਰੂ ਕਰੇਗਾ, ਸਟਰੈਂਥਨਿੰਗ ਲਊਗਾ, ਜ਼ੋਰ ਪਏਗਾ, ਸਟਰੈਂਥਨਿੰਗ ਹੋਏਗੀ ਤਾਂ ਗੋਡੇ ਦੀ ਸਟੇਬਿਲਿਟੀ ਵਧੂਗੀ। ਫਿਰ ਕੁਛ ਐਕਸਰਸਾਈਜ਼ਾਂ ਦੇ ਨਾਲ ਨਾਲ ਅਸੀਂ ਮਸ਼ੀਨਾਂ ਲਗਾਉਂਦੇ ਹਾਂ। ਹੁਣ ਸਾਡੇ ਆਪਣੇ ਬਠਿੰਡਾ ਹੋਸਪਿਟਲ ਦੇ ਵਿੱਚ ਸਭ ਤੋਂ ਵੱਧ ਆਧੁਨਿਕ ਮਸ਼ੀਨਾਂ ਆਈਆਂ ਹੋਈਆਂ, ਉਹ ਸਾਡੇ ਸਿਵਲ ਸਰਜਨ ਸਾਹਿਬ ਦਾ, ਸਾਡੇ SMO ਸਾਹਿਬ ਦਾ, ਆਪਣੇ ਹਲਕੇ ਦੇ MLA ਸਾਹਿਬ ਦਾ, ਸਿਹਤ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਇੰਨਾ ਵੱਡਾ ਉਪਰਾਲਾ ਕਰਕੇ ਇੱਥੇ ਮਸ਼ੀਨਾਂ ਭੇਜੀਆਂ ਹੋਈਆਂ ਉਹਨਾਂ ਨੇ। ਲੇਜ਼ਰ ਵੀ ਜਿਹੜੀ ਹੈਗੀ ਹੈ ਬਠਿੰਡਾ ਹੋਸਪਿਟਲ ਦੇ ਵਿੱਚ ਸਭ ਤੋਂ ਇੱਕ ਹਾਈਟੈਕ, ਜਿਹੜੀ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਹੈ, ਉਹ ਅਸੀਂ ਲੇਜ਼ਰ ਯੂਜ਼ ਕਰਦੇ ਹੈਗੇ ਹਾਂ ਤਾਂ ਕਿ ਗੋਡੇ ਦੇ ਵਿੱਚ ਅਸੀਂ ਛੇਤੀ ਤੋਂ ਛੇਤੀ, ਮਤਲਬ ਕਿ ਅਸੀਂ 5 ਸਿਟਿੰਗ ਦੇ ਵਿੱਚ ਗੋਡੇ ਦੇ ਵਿੱਚ ਪੇਨ, ਕਿਸੇ ਵੀ ਤਰ੍ਹਾਂ ਦੀ ਪੇਨ ਆਉਂਦੀ ਹੈ ਉਹਦੇ ਵਿੱਚ ਰਿਕਵਰੀ ਲੈ ਕੇ ਆਉਂਦੇ ਹੈਗੇ ਹੈ। ਬਹੁਤ ਵੱਡਾ ਇਹ ਇੱਕ ਉਪਰਾਲਾ ਵੀ ਹੈਗਾ, ਗੌਰਮੈਂਟ ਦਾ ਉਪਰਾਲਾ ਵੀ ਹੈਗਾ, ਔਰ ਇੱਕ ਰਿਸਰਚ ਵੀ ਇਹ ਹੈਗੀ ਹੈ ਕਿ ਜਿਹੜੀਆਂ ਨਵੀਆਂ ਮਸ਼ੀਨਾਂ ਦੇ ਨਾਲ, ਨਵੀਂ ਐਕਸਰਸਾਈਜ਼ਾਂ ਦੇ ਨਾਲ ਅੱਜ ਕੱਲ੍ਹ ਬਿਨਾਂ ਆਪਰੇਸ਼ਨ ਤੋਂ ਗੋਡੇ ਠੀਕ ਕੀਤੇ ਜਾ ਸਕਦੇ
1: ਜੀ। ਤੇ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਖੁਰਾਕ ਦੇ ਬਾਰੇ, ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਸਾਡੀ ਜੀਵਨ ਸ਼ੈਲੀ ਵੀ ਹੈ ਜਿਹੜੀ ਉਹ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵ ਪਾ ਰਹੀ ਹੈ, ਕੋਈ ਬਹੁਤਾ ਚੰਗਾ ਅਸਰ ਸਾਨੂੰ ਨਹੀਂ ਦੇਖਣ ਨੂੰ ਮਿਲਦਾ, ਬਾਕੀ ਕਿੱਤਾ ਮੁਖੀ ਵੀ ਕੁਝ ਸਮੱਸਿਆਵਾਂ ਹੈਗੀਆਂ ਜਿਹਦੇ ਕਰਕੇ ਗੋਡਿਆਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਤਾਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਖੁਰਾਕ ਦਾ ਵੀ ਸਾਡੀ ਜੋ ਗੋਡਿਆਂ ਦੀ ਸਿਹਤ ਹੈ ਉਹਦੇ ਤੇ ਕੋਈ ਅਸਰ ਹੁੰਦਾ, ਜਾਂ ਅਸੀਂ ਕੀ ਖਾਈਏ ਵੀ ਸਾਡੇ ਜੋੜ ਨੇ ਜਿਹੜੇ ਗੋਡਿਆਂ ਦੇ ਨਾਲ ਨਾਲ ਜੋ ਬਾਕੀ ਵੀ ਸਰੀਰ ਦੇ ਜੋੜ ਨੇ ਉਹ ਤੰਦਰੁਸਤ ਰਹਿਣ, ਜਾਂ ਕੀ ਕੋਈ ਇਸ ਤਰ੍ਹਾਂ ਦੀਆਂ ਖੁਰਾਕੀ ਤੱਤ ਵੀ ਹੁੰਦੇ ਨੇ ਜਿਹੜੇ ਮਨਾ ਕੀਤੇ ਜਾਂਦੇ ਆ ਵੀ ਤੁਸੀਂ ਆਹ ਨਹੀਂ ਖਾਣਾ ਜੇਕਰ ਤੁਹਾਨੂੰ ਗੋਡਿਆਂ ਦੇ ਵਿੱਚ ਦਰਦ ਹੈ ਤਾਂ?
0: ਬਿਲਕੁਲ ਜੀ, ਜਿਹੜੀ ਤੁਹਾਡੀ ਜੀਵਨ ਸ਼ੈਲੀ ਹੈ, ਜੀਵਨ ਸ਼ੈਲੀ ਦੇ ਵਿੱਚ ਜਿਹੜੀ ਤੁਸੀਂ ਕੰਮ ਕਾਜ ਦੀ ਸਥਿਤੀ ਹੈਗੀ ਹੈ, ਉਸ ਕੰਮ ਕਾਜ ਦੀ ਸਥਿਤੀ ਦੇ ਨਾਲ ਨਾਲ ਤੁਹਾਡੇ ਖੁਰਾਕ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜੇਕਰ ਤੁਸੀਂ ਰੋਜ਼ਮਰਾ ਕੰਮ ਹੈਵੀ ਵਰਕ ਕਰਦੇ ਹੋ, ਜਿਵੇਂ ਹੁਣ ਖੇਤੀਬਾੜੀ ਵਿੱਚ ਲਗਾਤਾਰ ਕੋਈ ਮਜ਼ਦੂਰ, ਪੱਠੇ ਵਾਲੇ ਮਜ਼ਦੂਰ ਕੰਮ ਕਰਦੇ ਹੈਗੇ ਆ, ਹੁਣ ਉਹਨਾਂ ਦੀ ਖੁਰਾਕ ਦਾ ਤੇ ਜਿਹੜੇ ਲਗਾਤਾਰ ਜਿਵੇਂ ਆਫਿਸ ਵਰਕ ਵਿੱਚ ਬੈਠੇ ਰਹਿੰਦੇ ਆ, ਉਹਨਾਂ ਦੀ ਖੁਰਾਕ ਦਾ ਡਿਫਰੈਂਟ ਹੁੰਦਾ ਹੈਗਾ, ਕਿਉਂਕਿ ਉਹਨਾਂ ਨੇ ਹਾਰਡ ਵਰਕ ਕਰਨਾ ਹੈਗਾ, ਹਾਰਡ ਵਰਕ ਵਿੱਚ ਮਸਲ ਦਾ ਜ਼ੋਰ ਲਾਉਣਾ ਹੈਗਾ, ਹੁਣ ਉਹਨਾਂ ਨੂੰ ਖੁਰਾਕ ਅਲੱਗ ਚਾਹੀਦੀ ਹੈਗੀ ਹੈ, ਔਰ ਜਿਹੜੇ ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਹੈਗੇ ਆ, ਉਹਨਾਂ ਨੂੰ ਖੁਰਾਕ ਅਲੱਗ ਚਾਹੀਦੀ ਹੁੰਦੀ ਹੈਗੀ ਹੈ। ਪਰ ਜੇਕਰ ਹੁਣ ਅਸੀਂ ਖੁਰਾਕ ਦੀ ਗੱਲ ਕਰ ਰਹੇ ਹੈਗੇ ਆ, ਤਾਂ ਆਪਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਪ੍ਰੋਟੀਨ ਵੀ ਉਨੀ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈਗੀ ਹੈ ਜਿੰਨਾ ਕਿ ਆਪਣੀ ਬੋਡੀ ਨੂੰ ਰਿਕੁਆਇਰਮੈਂਟ ਹੈਗੀ ਹੈ। ਇਹ ਨਹੀਂ ਹੈ ਵੀ ਜੇਕਰ ਅੱਜ ਤੁਸੀਂ ਆਫਿਸ ਵਰਕ ਵਿੱਚ ਬੈਠੇ ਹੈਗੇ ਹੋ ਤਾਂ ਤੁਹਾਡੀ ਜਿਹੜੀ ਪ੍ਰੋਟੀਨ ਦੀ ਮਾਤਰਾ ਹੈਗੀ ਹੈ ਉਹ ਤੁਸੀਂ ਆਪਣੀ ਪ੍ਰੋਟੀਨ ਦੀ ਮਾਤਰਾ ਜਿਹੜੇ ਖੇਤਾਂ ਵਿੱਚ ਜਾਂ ਮਜ਼ਦੂਰੀ ਦਾ ਕੰਮ ਕਰਦੇ ਹੋ ਉਹਨਾਂ ਦੇ ਬਰਾਬਰ ਲਵੋ। ਤੁਹਾਨੂੰ ਪ੍ਰੋਟੀਨ ਮਾਤਰਾ, ਫੈਟ ਦੀ ਮਾਤਰਾ, ਵਸਾ ਦੀ ਮਾਤਰਾ ਜਿਹੜੀ ਹੈਗੀ ਹੈ, ਕੈਲਸ਼ੀਅਮ ਦੀ ਮਾਤਰਾ ਵੀ ਜਿਹੜੀ ਹੈਗੀ ਹੈ, ਉਹ ਤੁਹਾਨੂੰ ਕੰਮ ਕਾਜ ਦੇ ਅਕੋਰਡਿੰਗ ਲੈਣੀ ਪੈਂਦੀ ਹੈਗੀ ਹੈ। ਹੁਣ ਆਪਾਂ ਏਜ ਦੇ ਅਕੋਰਡਿੰਗ ਦੇਖਦੇ ਹੈਗੇ ਹਾਂ ਤਾਂ ਬੱਚੇ ਤੋਂ ਲੈ ਕੇ, ਆਪਾਂ 1 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਦੇ ਬੱਚੇ ਤੱਕ ਆਪਾਂ ਉਸਨੂੰ ਕਹਿੰਦੇ ਹਾਂ ਵੀ ਤੁਸੀਂ ਭੱਜਣਾ ਦੌੜਨਾ ਵੀ ਕਰਨਾ, ਪਰ ਲੇਕਿਨ ਖੁਰਾਕ ਵਿੱਚ ਉਸਨੇ ਮਿਲਕ ਪ੍ਰੋਡਕਟ ਵੀ ਲੈਣਾ, ਜੇਕਰ ਉਹ ਨੋਨ ਵੈਜ ਲੈ ਸਕਦੇ ਆ ਤਾਂ ਨੋਨ ਵੈਜ ਵੀ ਉਵੇਂ ਲੈਣਾ ਹੈਗਾ, ਜੇ ਵੈਜੀਟੇਰੀਅਨ ਵੀ ਲੈਣਾ ਵੈਜ ਲੈਂਦੇ ਹੈਗੇ ਆ ਤਾਂ ਉਸਨੇ ਚਨਾ ਵੀ ਉਨੀ ਪ੍ਰਾਪਤ ਮਾਤਰਾ ਪ੍ਰੋਟੀਨ ਹੈ, ਚਨਾ ਵੀ ਉਵੇਂ ਲੈਣਾ, ਟੋਫੂ ਪ੍ਰੋਟੀਨ ਆਉਂਦੀ ਹੈਗੀ ਆ, ਸੋਇਆਬੀਨ ਜਿਹੜੇ ਬੋਲਦੇ ਆ, ਫਿਰ ਜਿਹੜਾ ਆਪਣੇ ਮਿਲਕ ਦਾ ਪ੍ਰੋਟੀਨ ਹੁੰਦਾ ਹੈਗਾ ਉਹ ਵੀ ਉਨੀ ਮਾਤਰਾ ਚ ਲੈਣਾ ਹੈਗਾ ਕਿ ਜਿੰਨੀ ਮਾਤਰਾ ਚ ਉਸਦੀ ਡਾਈਜੈਸ਼ਨ ਆਉਂਦੀ ਹੈਗੀ ਹੈ। ਜੇਕਰ ਕਿਸੇ ਨੂੰ ਲੈਕਟੋਜ਼ ਇੰਟੋਲਰੈਂਸ ਹੁੰਦੀ, ਜਿਸ ਨੂੰ ਐਲਰਜੀ ਹੁੰਦੀ ਹੈਗੀ ਹੈ, ਤਾਂ ਫਿਰ ਉਹਨਾਂ ਨੂੰ ਆਪਾਂ ਅਵਾਇਡ ਕਰਵਾਉਣੇ ਹੈਗੇ ਆ ਕਿ ਭਾਈ ਤੁਸੀਂ ਹੁਣ ਇਹ ਮਿਲਕ ਪ੍ਰੋਡਕਟ ਜਿਹੜੇ ਹੈਗੇ ਆ ਬੰਦ ਕਰਨੇ ਹੈਗੇ ਆ, ਜਿਸ ਨੂੰ ਆਪਾਂ ਵਾਈਵਾਦੀ ਬੋਲਦੇ ਹਾਂ, ਵਾਈਵਾਦੀ ਵਾਲਿਆਂ ਨੂੰ ਜਿਹੜੇ ਹੈਗੇ ਆ ਇਹ ਮਿਲਕ ਪ੍ਰੋਡਕਟ ਬੰਦ ਕਰਵਾਉਣੇ ਹੁੰਦੇ ਹੈਗੇ। ਅਦਰਵਾਈਜ਼ ਕੀ ਹੈ ਕਿ ਇਹਨਾਂ ਨੂੰ ਪ੍ਰਾਪਤ ਮਾਤਰਾ ਵਿੱਚ ਪ੍ਰੋਟੀਨ ਵੀ, ਪ੍ਰੋਟੀਨ ਹੁਣ ਕਿੰਨਾ ਕਿੰਨਾ ਚ ਹੁੰਦੀ ਹੈ, ਜਿਵੇਂ ਦਾਲਾਂ ਚ ਪ੍ਰੋਟੀਨ ਹੁੰਦੀ ਹੈ, ਚਨੇ ਜਿਹੜੇ ਹੁੰਦੇ ਹੈਗੇ ਆ, ਫਿਰ ਅੰਡਾ ਹੁੰਦਾ ਹੈਗਾ, ਇਹਨਾਂ ਨੂੰ ਉਸੇ ਮਾਤਰਾ ਵਿੱਚ ਲੈਣੀ ਪੈਂਦੀ ਹੈਗੀ ਹੈ ਜਿੰਨਾ ਕਿ ਉਸਦੀ ਬੋਡੀ ਨੂੰ ਰਿਕੁਆਇਰਮੈਂਟ ਹੁੰਦੀ।
1: ਜੀ, ਤੁਸੀਂ ਗੱਲ ਕੀਤੀ ਵੀ ਦਾਲਾਂ ਲੈਣੀਆਂ ਚਾਹੀਦੀਆਂ ਨੇ, ਹਨਾ। ਕਈ ਵਾਰੀ ਨਾ ਇਹ ਮਨ ਦੇ ਵਿੱਚ ਵਹਿਮ ਕਹਿ ਲਓ ਜਾਂ ਇੱਕ ਮਿੱਥ ਕਹਿ ਲਓ, ਧਾਰਨਾ ਕਹਿ ਲਓ, ਬਣੀ ਹੋਈ ਹੈ ਵੀ ਜੇਕਰ ਤੁਹਾਨੂੰ ਜੋੜਾਂ ਦੀ ਸਮੱਸਿਆ ਹੋ ਗਈ ਹੈ, ਆਪਾਂ ਚਲੋ ਅੱਜ ਗੋਡੇ ਦੇ ਉੱਤੇ ਫੋਕਸ ਕੀਤਾ ਸਾਰਾ ਪ੍ਰੋਗਰਾਮ, ਤਾਂ ਕਹਿੰਦੇ ਆ ਕਿ ਬਈ ਦਾਲਾਂ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ, ਸੋ ਇਸ ਬਾਰੇ ਵੀ ਜ਼ਰੂਰ ਸਰੋਤਿਆਂ ਦੇ ਮਨ ਦੇ ਵਿੱਚ ਜੋ ਵੀ ਕੋਈ ਧਾਰਨਾ ਬਣੀ ਹੈ ਉਹਨੂੰ ਦੂਰ ਕਰੋ ਜੀ।
0: ਦੇਖੋ ਜੀ, ਦਾਲਾਂ ਜਿਹੜੀਆਂ ਹੁੰਦੀਆਂ ਹਰੇਕ ਨੂੰ ਆਪਾਂ ਅਵਾਇਡ ਨਹੀਂ ਕਰ ਸਕਦੇ ਗੇ, ਕਿਉਂਕਿ ਦਾਲਾਂ ਜਿਹੜੀਆਂ ਇਹਦੇ ਵਿੱਚ ਇੱਕ ਪਿਊਰੀਨਸ ਹੁੰਦੇ ਹੈਗੇ ਜਿਹੜਾ ਕਿ ਆਪਣੇ ਅੰਦਰ ਜਿਹੜੇ ਯੂਰਿਕ ਕ੍ਰਿਸਟਲ ਬਣਾਉਣਾ ਸ਼ੁਰੂ ਕਰਦਾ, ਜਿਨ੍ਹਾਂ ਦੇ ਯੂਰਿਕ ਕ੍ਰਿਸਟਲ ਵੱਧਦੇ ਹੈਗੇ ਆ ਉਹਨਾਂ ਨੂੰ ਆਪਾਂ ਅਵਾਇਡ ਕਰਦੇ ਹਾਂ, ਦੂਜਿਆਂ ਨੂੰ ਅਵਾਇਡ ਨਹੀਂ ਕਰਦੇ।
1: ਜੀ, ਤੇ ਡਾਕਟਰ ਸਾਹਿਬ ਹੁਣ ਬਹੁਤ ਉਡੀਕ ਹੋਏਗੀ ਸਰੋਤਿਆਂ ਨੂੰ ਕਿ ਅੱਜ ਡਾਕਟਰ ਸਾਹਿਬ ਆਏ ਨੇ ਤੇ ਸਾਨੂੰ ਕੋਈ ਨਾ ਕੋਈ ਕਸਰਤਾਂ ਦੱਸ ਕੇ ਜਾਣਗੇ, ਸੋ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜੀ ਉਮਰ ਤੋਂ ਸਾਨੂੰ ਆਪਣੇ ਜੋੜਾਂ ਦੇ ਨਾਲ ਸੰਬੰਧਿਤ ਜਾਂ ਖਾਸ ਤੌਰ ਤੇ, ਕਿਉਂਕਿ ਅਸੀਂ ਗੋਡਿਆਂ ਦੀ ਅੱਜ ਗੱਲ ਕੀਤੀ ਹੈ, ਗੋਡਿਆਂ ਦੇ ਨਾਲ ਸੰਬੰਧੀ ਕਸਰਤਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ।
0: ਖੁਸ਼ਪ੍ਰੀਤ ਜੀ,

0: ਜਿਵੇਂ ਔਰਥੋ ਦੇ ਅਲੱਗ ਹੁੰਦੇ ਹੈਗੇ, ਕਾਰਡੀਓ ਦੇ ਅਲੱਗ ਹੁੰਦੇ ਗਏ, ਨਿਊਰੋ ਦੇ ਅਲੱਗ ਹੁੰਦੇ ਗਏ, ਪੈਡਿਆਟ੍ਰਿਕ ਦੀ, ਹੁਣ ਮੇਰੀ ਪੈਡਿਆਟ੍ਰਿਕ ਬ੍ਰਾਂਚ ਹੈ, ਮੇਰੀ ਪੈਡਿਆਟ੍ਰਿਕ ਦੇ ਅਲੱਗ ਹੁੰਦੇ ਹੈ, ਕਾਰਡੀਓਵੈਸਕੂਲਰ ਦੇ ਅਲੱਗ ਹੁੰਦੇ ਹੈ, ਗਾਇਨੀ ਦੇ ਅਲੱਗ ਹੁੰਦੇ ਹੈ। ਜਿਹੜੇ ਜਿਹੜੇ ਫਿਜ਼ੀਓਥੈਰੇਪਿਸਟ ਵਧੀਆ ਤਰੀਕੇ ਨਾਲ, ਜਿਹੜੇ ਪੜ੍ਹੇ ਲਿਖੇ ਫਿਜ਼ੀਓਥੈਰੇਪਿਸਟ ਆ, ਉਹਨਾਂ ਦੇ ਕੋਲ ਜਾ ਕੇ ਸਾਨੂੰ ਸਾਰਿਆਂ ਨੂੰ ਹੀ ਇੱਕ ਅਲੱਗ ਉਹਨਾਂ ਤੋਂ ਰਿਜ਼ਿਊਮ ਲੈਣਾ ਚਾਹੀਦਾ ਹੈਗਾ ਵੀ ਅਸੀਂ ਕਿਹੜੇ ਕਿਹੜੇ ਸਮੇਂ ਦੇ ਵਿੱਚ ਕਿੰਨੀ ਕਿੰਨੀ ਐਕਸਰਸਾਈਜ਼ ਕਿਹੜੇ ਕਿਹੜੇ ਦਿਨਾਂ ਤੱਕ ਕਰਨੀ ਹੈਗੀ ਹੈ, ਉਹ ਆਪਣਾ ਐਕਸਰਸਾਈਜ਼ ਦਾ ਪ੍ਰੋਗਰਾਮ ਬਣਾਉਣ, ਤਾਂ ਕਿ ਉਹਨਾਂ ਨੂੰ ਫਰਦਰ ਲਾਈਫ ਵਿੱਚ ਜੋੜਾਂ ਦੀ ਸਮੱਸਿਆ, ਈਵਨ ਕਿ ਗੋਡਿਆਂ ਦੀ ਸਮੱਸਿਆ ਤੋਂ ਨਿਜਾਤ ਪਾਇਆ ਜਾ ਸਕੇ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕੀਤੀ, ਤੇ ਇੱਕ ਵਾਰ ਫੇਰ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ।
0: ਬਹੁਤ ਬਹੁਤ ਧੰਨਵਾਦ।
1: ਅੱਜ ਦੇ ਪ੍ਰੋਗਰਾਮ ਨੂੰ ਤਕਨੀਕੀ ਸਹਿਯੋਗ ਦੇਣ ਦੇ ਲਈ ਅਸੀਂ ਸਾਡੀ ਤਕਨੀਕੀ ਟੀਮ ਦਾ ਤੇ ਵਿਸ਼ੇਸ਼ ਸਹਿਯੋਗ ਦੇ ਲਈ ਸਤਪਾਲ ਬਰਾੜ ਜੀ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਚਾਹਾਂਗੇ। ਆਗਿਆ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ, ਜਿਸ ਦੇ ਵਿੱਚ ਸਾਡੇ ਮਹਿਮਾਨ ਸਨ ਡਾਕਟਰ ਬਲਵਿੰਦਰ ਸਿੰਘ ਤੇ ਮੇਜ਼ਬਾਨ ਸਨ ਖੁਸ਼ਪ੍ਰੀਤ ਸ਼ੇਰਗਿੱਲ। ਤੁਹਾਡੀ ਜਾਣਕਾਰੀ ਲਈ ਸਰੋਤਿਓ, ਦੱਸ ਦੇਈਏ ਇਹ ਸਿਲਸਿਲਾ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ। ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਗਵਤ ਗੀਤਾ ਦਾ ਅਗਲਾ ਅੰਕ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਦੋਸਤੋ, ਬੜੀ ਹੀ ਖੂਬਸੂਰਤ ਜ਼ਿੰਦਗੀ ਸਾਨੂੰ ਰੱਬ ਨੇ ਦਿੱਤੀ ਹੋਈ ਹੈ ਅਤੇ ਰੱਬ ਨੇ ਜ਼ਿੰਦਗੀ ਦੇ ਨਾਲ ਨਾਲ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਸਾਨੂੰ ਚਾਹੀਦਾ ਹੈ ਉਸ ਜ਼ਿੰਦਗੀ ਲਈ, ਉਸ ਦੀਆਂ ਨਿਯਮਤਾਂ ਲਈ ਹਮੇਸ਼ਾ ਹਰ ਪਲ ਅਸੀਂ ਉਸ ਦਾ ਸ਼ੁਕਰਾਨਾ ਕਰੀਏ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ ਦੁਪਹਿਰ ਦੇ 1:09। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕਰਦੇ ਹਾਂ ਜੀ ਕੁਝ ਪਲ ਇੰਤਜ਼ਾਰ।

0: राष्ट्रीय पद्धति सिखलाई दे उद्घाटनी सेशन नु संबोधन कर रहे सन। श्री भारद्वाज ने कहा कि उसारू तब्दीली ताही संभव है जदों हर कोई एक सांझे टीचे वल रल के काम करे। इस पहलकदमी नु एक महत्वपूर्ण कदम दसदे उन्होंने कहा कि मंत्रालय करीब 1.5 साल तो इस ते काम कर रहा है। उन्होंने हिस्सेदारां नु सिखलाई प्रोग्राम विच सरगर्मी नाल हिस्सा लैण अते पाणी नाल संबंधित पहलकदमियां नु अपने अपने खेतरां विच लागू करके प्राप्त ज्ञान नु वरतों विच लियाउण दी अपील की थी। ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨਾਲ ਵਣ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਮੁੱਖ ਵਣਪਾਲ ਧਰਮਿੰਦਰ ਸ਼ਰਮਾ ਵੀ ਨਾਲ ਹਾਜ਼ਰ ਸਨ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਿਸ਼ਨ ਆਰੰਭ ਡਿਜੀਟਲ ਪਲੇਟਫਾਰਮਾਂ ਰਾਹੀਂ ਮਾਪਿਆਂ ਤੇ ਆਂਗਨਵਾੜੀ ਵਰਕਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਮੁੱਢਲੀ ਬਾਲ ਅਵਸਥਾ ਦੀ ਸਿੱਖਿਆ ਵਿੱਚ ਵੱਡੀ ਤਬਦੀਲੀ ਲਿਆ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਥਮ ਅਤੇ ਰਾਕੇਟ ਲਰਨਿੰਗ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਮਿਸ਼ਨ ਆਰੰਭ ਪੰਜਾਬ ਭਰ ਵਿੱਚ ਵਟਸਐਪ ਆਧਾਰਿਤ ਘਰ ਬੈਠੇ ਸਿੱਖਣ ਦੇ ਪ੍ਰੋਗਰਾਮ ਰਾਹੀਂ 1,60,000 ਤੋਂ ਵੱਧ ਮਾਪਿਆਂ ਤੱਕ ਪਹੁੰਚ ਚੁੱਕਿਆ ਹੈ। ਪਰਿਵਾਰਾਂ ਨੂੰ ਸਿੱਧੇ ਤੌਰ ਤੇ ਸਰਲ, ਦਿਲਚਸਪ ਅਤੇ ਉਮਰ ਮੁਤਾਬਿਕ ਸਿੱਖਣ ਦੀਆਂ ਗਤੀਵਿਧੀਆਂ ਪ੍ਰਦਾਨ ਕਰਕੇ ਇਹ ਪਹਿਲਕਦਮੀ ਮਾਪਿਆਂ ਨੂੰ ਘਰ ਵਿੱਚ ਹੀ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਸਹਿਯੋਗ ਦੇਣ ਦੇ ਯੋਗ ਬਣਾ ਰਹੀ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਸਫਲਤਾ ਨਾਲ ਆਪਣੇ ਘੇਰੇ ਵਿੱਚ ਲਿਆ ਅਤੇ ਵਿਸ਼ੇਸ਼ ਵਟਸਐਪ ਗਰੁੱਪਾਂ ਰਾਹੀਂ 26,209 ਆਂਗਨਵਾੜੀ ਵਰਕਰਾਂ ਨੂੰ ਜੋੜਿਆ ਹੈ। ਕਰੀਬ 70% ਆਂਗਨਵਾੜੀ ਵਰਕਰ ਇਸ ਪਲੇਟਫਾਰਮ ਤੇ ਸਰਗਰਮੀ ਨਾਲ ਜੁੜੇ ਹੋਏ ਨੇ, ਜਦੋਂ ਕਿ ਕਰੀਬ 35% ਨੇ ਆਪਣੀ ਸ਼ਾਨਦਾਰ ਹਿੱਸੇਦਾਰੀ ਅਤੇ ਨਿਰੰਤਰ ਕਾਰਗੁਜ਼ਾਰੀ ਲਈ ਗੋਲਡ ਮੈਡਲ ਜਾਂ ਸੁਪਰ ਸਟਾਰ ਆਂਗਨਵਾੜੀ ਵਰਕਰ ਵਜੋਂ ਮਾਨਤਾ ਪ੍ਰਾਪਤ ਕੀਤੀ ਏ। ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਵਟਸਐਪ ਰਾਹੀਂ ਹਫ਼ਤਾਵਾਰੀ ਗਤੀਵਿਧੀ ਕੈਲੰਡਰ, ਰੋਜ਼ਾਨਾ ਸਿੱਖਣ ਵਾਲੀਆਂ ਵੀਡੀਓਜ਼, ਇੰਟਰੈਕਟਿਵ ਕੁਇਜ਼ ਅਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਸਿੱਖਣ ਸਮੱਗਰੀ ਮਿਲਦੀ ਏ, ਜਿਸ ਨਾਲ ਘਰ ਵਿੱਚ ਬੱਚਿਆਂ ਨੂੰ ਸਿਖਾਉਣਾ ਮਾਪਿਆਂ ਲਈ ਸਰਲ, ਮਜ਼ੇਦਾਰ ਅਤੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਸੂਬੇ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 173ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 1,074 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਤੇ ਵਾਰ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾ ਗੁੰਜਾਂਗੇ। 24 ਜਨਵਰੀ 2026 ਨੂੰ ਪੁਲਿਸ ਡਾਇਰੈਕਟਰ ਜਨਰਲ DGP ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ ਗੈਂਗਸਟਰ ਟਾਸਕ ਫੋਰਸ AGTF ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਨੇ। 173ਵੇਂ ਦਿਨ ਪੁਲਿਸ ਟੀਮਾਂ ਨੇ 6 ਹਥਿਆਰਾਂ ਸਮੇਤ 911 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 47,685 ਹੋ ਗਈਆਂ ਨੇ। ਇਸ ਤੋਂ ਇਲਾਵਾ 510 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 19 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93,946,93,946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਗੁਪਤ ਰੂਪ ਵਿੱਚ ਜਾਣਕਾਰੀ ਦੇ ਸਕਦੇ ਨੇ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦੇ ਸਕਦੇ ਨੇ। ਨੰਬਰ ਇੱਕ ਵਾਰ ਫੇਰ ਸੁਣ ਲਓ, 93,946,93,946। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 498ਵੇਂ ਦਿਨ ਵੀ ਜਾਰੀ ਰੱਖਦਿਆਂ ਕੱਲ੍ਹ 69 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 829 ਗ੍ਰਾਮ ਹੈਰੋਇਨ, 565 ਨਸ਼ੀਲੀਆਂ ਗੋਲੀਆਂ ਤੇ 5,250 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ ਸਿਰਫ 498 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 73,505 ਹੋ ਗਈ ਏ। ਸਰਕਾਰ ਨੇ ਸੋਸ਼ਲ ਮੀਡੀਆ ਤੇ ਫੈਲ ਰਹੇ ਇੱਕ ਗੂਗਲ ਫਾਰਮ ਦਾ ਖੰਡਨ ਕੀਤਾ ਹੈ, ਜਿਸ ਵਿੱਚ ਡਾਕਟਰਾਂ ਤੇ ਹੋਰ ਪੇਸ਼ੇਵਰਾਂ ਲਈ ਇੰਟਰਨਸ਼ਿਪ ਦੀ ਪੇਸ਼ਕਸ਼ ਕਰਨ ਦਾ ਝੂਠਾ ਦਾਅਵਾ ਕੀਤਾ ਗਿਆ ਸੀ। ਇੰਟਰਨਸ਼ਿਪ ਨੂੰ ਕਥਿਤ ਤੌਰ ਤੇ ਸੂਖਮ, ਛੋਟੇ ਅਤੇ ਦਰਮਿਆਨੇ ਉਦਮ ਮੰਤਰਾਲੇ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਦਾਅਵਾ ਝੂਠਾ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@AIR.RN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਬਣੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਇਸ ਵੇਲੇ ਸਮਾਂ ਹੋ ਰਿਹਾ ਹੈ ਦੁਪਹਿਰ ਦੇ 1:15।

ਅੰਤਰਰਾਸ਼ਟਰੀ ਪੱਧਰ ਤੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਾਮਿਦ ਬਿਨ ਖਲੀਫਾ ਅਲ ਥਾਨੀ ਦਾ ਦੇਹਾਂਤ ਹੋ ਗਿਆ ਹੈ, ਜਿਸ ਦੇ ਚਲਦੇ ਮੁਲਕ ਅੰਦਰ ਇੱਕ ਦਿਨ ਦਾ ਕੌਮੀ ਸ਼ੋਕ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਅਧਿਕਾਰਕ ਤੌਰ ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਾਮਿਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਉਹ ਇੱਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਵਿੱਚ ਯੋਗਦਾਨ ਪਾਇਆ।

ਨਹੀਂ ਉਹ ਜ਼ਿੰਦਗੀ ਦਾ ਕੋਈ ਵੀ ਵਸਾ ਨੀਵਾਂ ਹੋ ਕੇ ਚੱਲ ਬੰਦਿਆ, ਨੀਵਾਂ ਹੋ ਕੇ ਚੱਲ ਬੰਦਿਆ ਨੀਵਿਆਂ ਨੂੰ ਰੱਬ ਮਿਲਦਾ ਜੀ। ਬਿਲਕੁਲ ਦੋਸਤੋ, ਬੜੀ ਪਿਆਰੀ ਜੀ ਜ਼ਿੰਦਗੀ ਸਾਨੂੰ ਮਿਲੀ ਹੈ, ਅਤੇ ਇਹ ਜ਼ਿੰਦਗੀ ਅਸੀਂ ਆਕੜਾਂ ਦੇ ਵਿੱਚ ਨਹੀਂ ਖਤਮ ਕਰਨੀ ਹੈ, ਇਸ ਨੂੰ ਪਿਆਰ ਦੇ ਨਾਲ ਹੰਡਾਉਣਾ, ਲੋਕਾਂ ਨੂੰ ਪਿਆਰ ਦੇਣਾ, ਮਿੱਠੇ ਬੋਲ ਦੇਣੇ ਹੈ ਤਾਂ ਕਿ ਹਰ ਕੋਈ ਤੁਹਾਨੂੰ ਵੀ ਪਿਆਰ ਕਰੇ, ਅਤੇ ਨੀਵੇਂ ਹੋ ਕੇ ਚੱਲਣਾ, ਅਤੇ ਆਕੜਾਂ ਉਕੜਾਂ ਨਾਲ ਤੁਸੀਂ ਬਿਲਕੁਲ ਹੀ ਆਪਣਾ ਰਾਬਤਾ ਨਹੀਂ ਰੱਖਣਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:24। ਸਰੋਤਿਓ, ਕਹਿੰਦੇ ਨੇ ਕਿ ਮਿੰਨੀ ਜਿਹੀ ਹਾਸੀ ਤੇ ਡੂੰਘੀ ਜਿਹੀ ਸੋਚ ਦਾ ਜ਼ਰੂਰ ਕੋਈ ਗਹਿਰਾ ਜਿਹਾ ਰਿਸ਼ਤਾ ਹੈ। ਮਿੰਨੀ ਜਿਹੀ ਹਾਸੀ ਤੇ ਡੂੰਘੀ ਜਿਹੀ ਸੋਚ ਦਾ ਜ਼ਰੂਰ ਕੋਈ ਗਹਿਰਾ ਜਿਹਾ ਰਿਸ਼ਤਾ ਹੈ। ਜਿੱਦਾਂ ਹਰ ਸ਼ਿਕਨ, ਹਰ ਮੁਸਕਾਨ ਦਾ ਆਪਣਾ ਆਪਣਾ ਕਿੱਸਾ, ਹਲੀਮੀ ਨਾਲ ਸੁਣੋ ਤੇ ਸਹੀ, ਹਰ ਚਿਹਰਾ ਕੋਈ ਅਵੱਲਾ ਗੀਤ ਗਾਉਂਦਾ ਦਿਸਦਾ ਹੈ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਗਵਤ ਗੀਤਾ ਦਾ ਅਗਲਾ ਅੰਕ। प्रोग्राम दे वाचक ते निर्माता निर्देशक बलजीत शर्मा, संपादन ममता अरोड़ा। ता फिर सुनना ना भूलना, मिति 14 जुलाई, दिन मंगलवार, शाम 5:30 बजे प्रोग्राम हर अकाल उस्तत।

ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:59। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਬਿਲਕੁਲ ਜੀ, ਆਪਣੇ ਸਾਈਂ, ਆਪਣੇ ਅੱਲਾ, ਆਪਣੇ ਵਾਹਿਗੁਰੂ ਅੱਗੇ ਸਾਨੂੰ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਸਰਬੱਤ ਦੇ ਭਲੇ ਦੀ, ਅਤੇ ਆਪਣੇ ਹਰ ਕੰਮ ਦੇ ਵਿੱਚ ਆਪਣੇ ਵਾਹਿਗੁਰੂ ਨੂੰ, ਆਪਣੇ ਈਸ਼ਵਰ ਨੂੰ ਆਪਣੇ ਨਾਲ ਲੈ ਕੇ ਤੁਰਨਾ ਚਾਹੀਦਾ ਦੋਸਤੋ। ਫਿਰ ਕਦੇ ਵੀ

ਤੁਹਾਡਾ ਜਿਹੜਾ ਕੋਈ ਕੰਮ ਹੈ ਉਹ ਅੜਿੱਕੇ ਨਹੀਂ ਛੱਡਦਾ, ਉਹ ਕੰਮ ਮੁਕੰਮਲ ਹੁੰਦਾ ਹੈ, ਤੁਸੀਂ ਆਪਣੀ ਮੰਜ਼ਿਲਾਂ ਤੱਕ ਜ਼ਰੂਰ ਪਹੁੰਚਦੇ ਹੋ। ਕਹਿੰਦੇ ਜੀ, ਬੀਤੇ ਕੱਲ ਕਾ ਗਮ ਛੋੜ ਕਰ ਆਜ ਪਰ ਭਰੋਸਾ ਕਰਨਾ ਸਿੱਖੋ। ਬੀਤੇ ਕੱਲ ਕਾ ਗਮ ਛੋੜ ਕਰ ਆਜ ਪਰ ਭਰੋਸਾ ਕਰਨਾ ਸਿੱਖੋ। ਠੋਕਰੇ ਤੋਂ ਰਾਹ ਕੀ ਹਕੀਕਤ ਹੈ, ਅਬ ਖੁਦ ਹੀ ਸੰਭਲਣਾ ਸਿੱਖੋ। ਰਾਤ ਚਾਹੇ ਕਿਤਨੀ ਵੀ ਲੰਬੀ ਹੋ, ਰਾਤ ਚਾਹੇ ਕਿਤਨੀ ਵੀ ਲੰਬੀ ਹੋ, ਸੁਬਹਾ ਪਰ ਯਕੀਨ ਕਰਨਾ ਸਿੱਖੋ। ਹਰ ਪਲ ਨਈ ਉਮੀਦੇ ਜਗਾ ਕਰ ਜ਼ਿੰਦਗੀ ਕੋ ਗਲੇ ਲਗਾਉਣਾ ਸਿੱਖੋ, ਜ਼ਿੰਦਗੀ ਕੋ ਗਲੇ ਲਗਾਉਣਾ ਸਿੱਖੋ।

ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਆ ਜਾਓ ਇੱਕ ਵਾਰ ਨੀ, ਉੱਡ ਕੇ ਆ ਜਾਓ ਇੱਕ ਵਾਰ ਨੀ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਹੈ ਦੁਪਹਿਰ ਦੇ 2:59। ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਸੁਣੋਗੇ 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਸਿਹਤਨਾਮਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ ਸ਼ਾਮ ਦੇ 5 ਵੱਜ ਰਹੇ ਨੇ। ਸ੍ਰੋਤਿਓ, ਅੰਤਰਰਾਸ਼ਟਰੀ ਪੱਧਰ ਦੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਾਮਿਦ ਬਿਨ ਖਲੀਫਾ ਅਲਥਾਨੀ ਦਾ ਦੇਹਾਂਤ ਹੋ ਗਿਆ ਹੈ, ਜਿਸ ਦੇ ਚਲਦੇ ਮੁਲਕ ਅੰਦਰ ਇੱਕ ਦਿਨ ਦਾ ਕੌਮੀ ਸ਼ੋਗ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਧਾ ਚੁੱਕਿਆ ਰਹੇਗਾ ਅਤੇ ਅਧਿਕਾਰਤ ਤੌਰ 'ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਾਮਿਦ ਬਿਨ ਖਲੀਫਾ ਅਲਥਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ।

ਆਪਣਾ ਵਿਰਸਾ ਆਪਣਾ ਸੱਭਿਆਚਾਰ ਸੁਣਨ ਵਾਲੇ ਸਮੂਹ ਸਰੋਤਿਆਂ ਦੇ ਚਰਨਾਂ ਦੇ ਵਿੱਚ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਸਲਾਮ ਅਰਜ਼ ਕਰਦੇ ਆ ਸਮੂਹ ਸਰੋਤਿਆਂ ਨੂੰ। ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਸਰੋਤਿਓ, ਸਿਲਸਿਲਾ ਪੰਜਾਬੀ ਸੂਫੀ ਕਾਵਿ ਦੇ ਬਾਬਾ ਬੋੜ ਤੇ ਮੋਢੀ ਪੰਜਾਬੀ ਸੂਫੀ ਕਵੀ ਬਾਬਾ ਬੁੱਲੇ ਸ਼ਾਹ ਜੀ।

ਵਹਦਤੁਲ ਵਜੂਦ ਸਿਧਾਂਤ ਦੇ ਅਲੰਬਰਦਾਰ ਸੂਫੀ ਦਰਵੇਸ਼ਾਂ ਦੀ ਇਹ ਮਾਨਤਾ ਏ ਕਿ ਸ੍ਰਿਸ਼ਟੀ ਵਿੱਚ ਹਰ ਪਾਸੇ ਖੁਦਾ ਜਲਵਾ ਫਰਮਾਏ, ਉਸਨੇ ਹੀ ਸਾਰੇ ਰੂਪ ਧਾਰੇ ਨੇ। ਐਸਾ ਹੀ ਇਸ਼ਾਰਾ ਸਾਈਂ ਬੁੱਲੇ ਸ਼ਾਹ ਜੀ ਆਪਣੇ ਇਸ ਕਲਾਮ ਵਿੱਚ ਕਰ ਰਹੇ ਨੇ।

ਅਰਬਾ ਅਨਾਸਰ ਮਹਿਲ ਬਣਾਇਓ, ਵਿੱਚ ਵੜ ਬੈਠਾ ਆਪੇ। ਅਰਬਾ ਅਨਾਸਰ ਮਹਿਲ ਬਣਾਇਓ, ਵਿੱਚ ਵੜ ਬੈਠਾ ਆਪੇ। ਆਪੇ ਕੁੜੀਆਂ ਆਪੇ ਨੀਂਗਰ, ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏ ਮਾਪੇ। ਆਪੇ ਮਰੇ ਤੇ ਆਪੇ ਜੀਵੇ, ਆਪੇ ਮਰੇ ਤੇ ਆਪੇ ਜੀਵੇ, ਆਪੇ ਕਰੇ ਸੇ ਆਪੇ। ਬੁੱਲਿਆ ਜੋ ਕੁਦਰਤ ਰੱਬ ਦੀ, ਬੁੱਲਿਆ ਜੋ ਕੁਦਰਤ ਰੱਬ ਦੀ, ਆਪੇ ਆਪ ਸਿੰਜਾਪੇ, ਆਪੇ ਆਪ ਸਿੰਜਾਪੇ।

ਆਪ ਨੂੰ ਹਰ ਇੱਕ ਵਿੱਚ ਖੁਦਾਈ ਨੂਰ ਤੇ ਹਰ ਪਾਸੇ ਖੁਦਾ ਦਾ ਪਸਾਰਾ ਹੀ ਪਸਰਿਆ ਜਾਪਦਾ ਏ। ਹਰ ਇੱਕ ਵਿੱਚ ਚਾਹੇ ਉਹ ਨਮਾਜ਼ੀ ਹੈ, ਚਾਹੇ ਕਾਜ਼ੀ ਹੈ, ਚਾਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਸਭ ਵਿੱਚ ਰੱਬ ਦਾ ਨੂਰ ਨਜ਼ਰ ਆਉਂਦਾ ਏ। ਕਹੂੰ ਗਾਫਿਲ ਕਹੂੰ ਨਮਾਜ਼ੀ ਹੋ, ਕਹੂੰ ਮੰਬਲ ਤੇ ਬਹਿ ਕਾਜ਼ੀ ਹੋ, ਕਹੂੰ ਤੇਗ ਬਹਾਦਰ ਗਾਜ਼ੀ ਹੋ, ਕਹੂੰ ਆਪ ਦਾ ਪੰਥ ਬਣਾਇਆ ਏ, ਤੈਂ ਆਪ ਸਰੂਪ ਵਟਾਇਆ ਏ, ਤੈਂ ਆਪ ਸਰੂਪ ਵਟਾਇਆ ਏ। ਸਾਈਂ ਹੋਰੇ ਇਹ ਗੱਲ

ਦੇ ਦਾਅਵੇ ਨਾਲ ਕਹਿੰਦੇ ਨੇ ਕਿ ਰੱਬ ਦੀ ਜ਼ਾਤ ਉਸ ਦਾ ਨੂਰ ਸਾਡੇ ਤੋਂ ਵੱਖ ਨਹੀਂ ਹੈ। ਉਹ ਤਾਂ ਇਹ ਵੀ ਕਹਿੰਦੇ ਨੇ ਕਿ ਸਭ ਕੁਝ ਤੇ ਸਭ ਕਾਸੇ ਵਿੱਚ ਰੱਬੀ ਜਲਵਾ ਮੌਜੂਦ ਹੈ, ਉਸ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਪਰ ਸਾਨੂੰ ਪਤਾ ਨਹੀਂ, ਸਾਨੂੰ ਇਲਮ ਨਹੀਂ ਤੇ ਸਾਡੇ ਕੋਲ ਉਹ ਅੱਖ ਨਹੀਂ ਜਿਸ ਨਾਲ ਉਸ ਨੂੰ ਦੇਖਿਆ ਜਾ ਸਕਦਾ।

ਨਹੀਂ ਜਿਸ ਨਾਲ ਉਸ ਨੂੰ ਦੇਖਿਆ ਜਾ ਸਕਦਾ ਏ, ਅਨੁਭਵ ਕੀਤਾ ਜਾ ਸਕਦਾ ਏ। ਇਸੇ ਕਰਕੇ ਉਸ ਵਿੱਚ ਅਤੇ ਸਾਡੇ ਵਿੱਚ ਜੁਦਾਈ ਹੈ।

ਆਪੋ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਜਾਣ ਜੁਦਾਈਆਂ ਸਹਿੰਦੀ ਹੈ, ਤਾਂ ਹੀ ਜਾਣ ਜੁਦਾਈਆਂ ਸਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਦੋਸਤੋ, ਸਪਸ਼ਟ ਹੈ ਕਿ ਹਜ਼ਰਤ ਸਾਈਂ ਬੁੱਲੇ ਸ਼ਾਹ ਸ਼ਾਹ ਵਹਦਤੁਲ ਵਜੂਦ ਦੇ ਸਿਧਾਂਤ ਦਾ ਧਾਰਨੀ ਸੂਫੀ ਬਜ਼ੁਰਗ ਸੀ। ਉਹਨਾਂ ਦੇ ਕਲਾਮ ਵਿੱਚ ਵਹਦਤੁਲ ਵਜੂਦ ਦੇ ਸਿਧਾਂਤ ਦਾ ਵਰਣਨ ਥਾਂ ਥਾਂ ਮਿਲਦਾ ਹੈ।

ਹਜ਼ਰਤ ਬੁੱਲੇ ਸ਼ਾਹ ਆਲਮ ਫਾਜ਼ਲ ਸਨ। ਬਚਪਨ ਤੋਂ ਹੀ ਝੁਕਾ ਰੂਹਾਨੀਅਤ ਵੱਲ ਸੀ, ਲੇਕਿਨ ਜਦੋਂ ਤੱਕ ਹਜ਼ਰਤ ਇਨਾਇਤ ਸ਼ਾਹ ਕਾਦਰੀ ਦੀ ਸੋਬਤ ਵਿੱਚ ਨਹੀਂ ਗਏ ਉਦੋਂ ਤੱਕ ਰੱਬ ਦੀ ਹਸਤੀ ਬਾਰੇ ਇਲਮ ਨਹੀਂ ਹੋਇਆ। ਸੂਫੀ ਮਤ ਵਿੱਚ ਮਾਨਤਾ ਏ ਕਿ ਬਿਨਾਂ ਰਹਿਬਰ ਰੱਬ ਬਾਰੇ ਇਲਮ ਨਹੀਂ ਹੋ ਸਕਦਾ, ਚਾਹੇ ਕੋਈ ਦੁਨੀਆਂ ਭਰ ਦਾ ਵੱਡਾ ਆਲਮ ਹੋ ਜਾਵੇ। ਹਜ਼ਰਤ ਪੀਰ ਜੋਤ ਅਲੀ ਸ਼ਾਹ ਚਿਸ਼ਤੀ ਸਾਬਰੀ ਪੰਜਾਬ ਵਿੱਚ ਵੱਡੇ ਮਰਤਬੇ ਵਾਲੇ ਸੂਫੀ ਦਰਵੇਸ਼ ਹੋਏ ਨੇ। ਉਹਨਾਂ ਮੌਲਾਨਾ ਜਲਾਲੂਦੀਨ ਰੂਮੀ ਦੇ ਹਵਾਲੇ ਨਾਲ ਆਖਿਆ ਏ ਕਿ ਉਹਨਾਂ ਨੂੰ ਗਿਆਨ ਇਲਮ ਚੋਂ ਨਹੀਂ, ਲਿਖਤਾਂ ਚੋਂ ਨਹੀਂ, ਮਜ਼ਹਬੀ ਕਿਤਾਬਾਂ ਚੋਂ ਨਹੀਂ, ਹਜ਼ਰਤ ਸ਼ਮਸ ਤਬਰੇਜ਼ ਦੀ ਸੋਬਤ ਵਿੱਚੋਂ ਪ੍ਰਾਪਤ ਹੋਇਆ ਸੀ।

ਗੱਲ ਮਿਲਣੀ ਨਹੀਂ ਤਹਿਰੀਰਾਂ ਚੋਂ, ਗੱਲ ਮਿਲਣੀ ਅਸਲ ਫਕੀਰਾਂ ਤੋਂ। ਗੱਲ ਮਿਲਣੀ ਨਹੀਂ ਤਹਿਰੀਰਾਂ ਚੋਂ, ਗੱਲ ਮਿਲਣੀ ਅਸਲ ਫਕੀਰਾਂ ਤੋਂ। ਮੌਲਾਨਾ ਰੂਮ ਜਿਹੇ ਬੜੇ ਆਲਿਮਾਂ ਨੂੰ ਗੱਲ ਯਾਰ ਦੇ ਵਿਹੜੇ ਵਾੜਦੀ ਹੈ, ਗੱਲ ਯਾਰ ਦੇ ਵਿਹੜੇ ਵਾੜਦੀ ਹੈ। ਹਜ਼ਰਤ ਸਾਈਂ ਬੁੱਲੇ ਸ਼ਾਹ ਵੀ ਆਪਣੇ ਕਲਾਮ ਵਿੱਚ ਹਦਾਇਤ ਕਰਦੇ ਨੇ ਕਿ ਜੇ ਕੋਈ ਹਕੀਕਤ ਨੂੰ

ਜਾਣਨਾ ਚਾਹੁੰਦਾ ਏ, ਰੱਬ ਬਾਰੇ ਇਲਮ ਹਾਸਲ ਕਰਨਾ ਚਾਹੁੰਦਾ ਏ, ਤਾਂ ਉਸ ਨੂੰ ਮੁਰਸ਼ਦ ਪਾਸ ਜਾਣਾ ਪਵੇਗਾ, ਕਿਉਂਕਿ ਰੱਬ ਨੂੰ ਬਿਨਾਂ ਵਸੀਲੇ ਦੇ ਜਾਣਿਆ ਹੀ ਨਹੀਂ ਜਾ ਸਕਦਾ, ਤੇ ਇਹ ਵਸੀਲਾ ਪੀਰੋ ਮੁਰਸ਼ਦ ਹੈ। ਆਪਣੀ ਦਲੀਲ ਦੇ ਕੇ ਸਮਝਾ ਰਹੇ ਨੇ ਕਿ ਉਹਨਾਂ ਨੂੰ ਜਦੋਂ ਹਜ਼ਰਤ ਸ਼ਾਹ ਇਨਾਇਤ ਨੇ ਭੇਤ ਦੱਸੇ ਤਾਂ ਖੁਦਾਈ ਇਲਮ ਹਾਸਿਲ ਹੋਇਆ।

ਜੇ ਕੋਈ ਉਸ ਨੂੰ ਲੱਖਣਾ ਚਾਹੇ ਬਾਜ ਵਸੀਲੇ ਲੱਖਿਆ ਨਾ ਜਾਏ। ਸ਼ਾਹ ਇਨਾਇਤ ਭੇਤ ਬਤਾਏ ਤਾਂ ਖੁੱਲੇ ਸਭ ਇਸਰਾਰ, ਤਾਂ ਖੁੱਲੇ ਸਭ ਇਸਰਾਰ। ਹੁਣ ਮੈਂ ਲੱਖਿਆ ਸੋਹਣਾ ਯਾਰ, ਹੁਣ ਮੈਂ ਲੱਖਿਆ ਸੋਹਣਾ ਯਾਰ, ਜਿਸ ਦੇ ਹੁਸਨ ਦਾ ਗਰਮ ਬਾਜ਼ਾਰ, ਜਿਸ ਦੇ ਹੁਸਨ ਦਾ ਗਰਮ ਬਾਜ਼ਾਰ। ਸੂਫੀ ਮਤ ਦੇ ਮੁਤਲਾਸ਼ੀਆਂ ਨੂੰ ਆਪ ਹਦਾਇਤ ਕਰ ਰਹੇ ਨੇ ਕਿ ਬਿਨਾਂ ਹਾਦੀ ਫੜਿਆ ਖੁਦਾਈ ਇਲਮ ਬਾਰੇ ਹਦਾਇਤ ਪ੍ਰਾਪਤ ਨਹੀਂ ਹੋਣੀ। ਸਮਝਾ ਰਹੇ ਨੇ ਕਿ ਮੈਂ ਆਪਣੀ ਦਾਸਤਾਨ ਬਿਆਨ ਕਰ ਰਿਹਾ ਹਾਂ ਕਿ ਸ਼ਾਹ ਇਨਾਇਤ ਦੀ ਨਜ਼ਰੇ ਇਨਾਇਤ ਨਾਲ ਹੀ ਬੇੜਾ ਪਾਰ ਹੋਇਆ ਏ। ਬੁੱਲੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਫੜਿਆ ਹੋਗ ਹਦਾਇਤ, ਮੇਰਾ ਮੁਰਸ਼ਦ ਸ਼ਾਹ ਇਨਾਇਤ, ਮੇਰਾ ਮੁਰਸ਼ਦ ਸ਼ਾਹ ਇਨਾਇਤ, ਉਹ ਲੰਘਾਏ ਪਾਰ, ਉਹ ਲੰਘਾਏ ਪਾਰ। ਸਰੋਤਿਓ, ਸੂਫੀਆਂ ਦਾ ਇਹ ਦ੍ਰਿੜ ਅਕੀਦਾ ਏ ਕਿ ਪੀਰੋ ਮੁਰਸ਼ਦ ਦੀ ਸੋਭਤ ਵਿੱਚ ਜਾਣਾ ਖੁਦਾਈ ਰਹਿਮਤ ਦੇ ਦਾਇਰੇ ਵਿੱਚ ਦਾਖਲ ਹੋਣ ਸਮਾਨ ਹੈ।

ਉਹਨਾਂ ਦੀ ਮਾਨਤਾ ਹੈ ਕਿ ਇਲਾਹੀ ਰਹਿਮਤ ਪੀਰੇ ਤਰੀਕਤ ਰਾਹੀਂ ਹੀ ਜਲਵਾਗਰ ਹੁੰਦੀ ਹੈ। ਰੂਹਾਨੀਅਤ ਦੇ ਮਾਰਗ ਵਿੱਚ ਜਿਹੜੀਆਂ ਗੱਲਾਂ ਸਹਾਇਕ ਨੇ ਤੇ ਜਿਹੜੀਆਂ ਬਾਧਕ ਨੇ ਉਹਨਾਂ ਬਾਰੇ ਇਲਮ ਵੀ ਪੀਰੇ ਕਾਮਿਲ ਦੁਆਰਾ ਹੀ ਕਰਾਇਆ ਜਾਂਦਾ ਹੈ। ਹਜ਼ਰਤ ਸਾਈ ਬੁੱਲੇ ਸ਼ਾਹ ਆਪਣੇ ਇਸ ਕਲਾਮ ਵਿੱਚ ਇਹੀ ਹਦਾਇਤ ਕਰ ਰਹੇ ਨੇ ਕਿ ਮੁਰਸ਼ਦ ਦਾ ਲੜ ਫੜ ਕੇ ਬੇਫਿਕਰ ਹੋ ਜਾ, ਬੇਪਰਵਾਹ ਹੋ ਜਾ, ਬੇਖਵਾਇਸ਼ ਹੋ ਜਾ, ਇਸ ਤਰ੍ਹਾਂ ਇਲਾਹੀ ਆਨੰਦ ਦੀ ਪ੍ਰਾਪਤੀ ਹੋਵੇਗੀ। ਫੜ ਮੁਰਸ਼ਦ ਅਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਾਹਿਸ਼ ਬੇਨਿਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ। ਬੁੱਲਾ ਬਾਤ ਸੱਚੀ ਕਦੋਂ ਲੁਕਦੀ ਹੈ, ਬੁੱਲਾ ਬਾਤ ਸੱਚੀ ਕਦੋਂ ਲੁਕਦੀ ਹੈ, ਗੱਲ ਇੱਕ ਨੁਕਤੇ ਵਿੱਚ ਮੁੱਕਦੀ ਹੈ, ਗੱਲ ਇੱਕ ਨੁਕਤੇ ਵਿੱਚ ਮੁੱਕਦੀ ਹੈ। ਰੂਹਾਨੀਅਤ ਦਾ ਇਲਮ ਕਿਤਾਬਾਂ ਵਿੱਚ ਨਹੀਂ, ਮਜ਼ਹਬੀ ਗ੍ਰੰਥਾਂ ਵਿੱਚ ਵੀ ਨਹੀਂ। ਹਾਂ, ਮਜ਼ਹਬੀ ਕਿਤਾਬਾਂ ਵਿੱਚ ਉਸ ਦਾ ਜ਼ਿਕਰ ਹੈ। ਮਜ਼ਹਬੀ ਗ੍ਰੰਥਾਂ ਬਾਰੇ ਸੂਫੀ ਦਰਵੇਸ਼ ਆਖਦੇ ਨੇ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ। ਸੂਫੀ ਫਕੀਰ ਦਲੀਲ ਦਿੰਦੇ ਨੇ ਕਿ ਦੁਕਾਨਦਾਰ ਦੀ ਵਹੀ ਵਿੱਚ ਪੈਸਿਆਂ ਦਾ ਜ਼ਿਕਰ ਹੈ, ਪੈਸੇ ਵਹੀ ਵਿੱਚ ਨਹੀਂ ਕਿਤੇ ਹੋਰ ਹੁੰਦੇ ਨੇ, ਭਾਵ ਗੱਲੇ ਵਿੱਚ ਹੁੰਦੇ ਨੇ। ਹਜ਼ਰਤ ਸਾਈ ਬੁੱਲੇ ਸ਼ਾਹ ਕਹਿੰਦੇ ਨੇ ਕਿ ਰਹਿਬਰ ਤੋਂ ਬਿਨਾਂ, ਰਹਿਨੁਮਾ ਤੋਂ ਬਿਨਾਂ ਰੂਹਾਨੀਅਤ ਦੇ ਹਕੀਕੀ ਇਲਮ ਦਾ ਗਿਆਨ ਨਹੀਂ ਹੋਣਾ। ਭਾਵੇਂ ਕਿੰਨੀਆਂ ਮਜ਼ਹਬੀ ਕਿਤਾਬਾਂ ਪੜ੍ਹ ਲਈਆਂ ਜਾਣ,

ਦੁਨਿਆਵੀ ਇਲਮ ਹਾਸਲ ਕਰਨ ਨਾਲ ਗਰੂਰ ਪੈਦਾ ਹੋਣ ਦਾ ਡਰ ਰਹਿੰਦਾ ਏ, ਜਦੋਂ ਕਿ ਇਲਮੀ ਹਕੀਕੀ ਰੂਹਾਨੀ ਇਲਮ ਨਿਮਰਤਾ ਤੇ ਹਲੀਮੀ ਪੈਦਾ ਕਰਦਾ ਏ। ਪੜ੍ਹ ਪੜ੍ਹ ਇਲਮ ਲਗਾਵੇ ਢੇਰ, ਪੜ੍ਹ ਪੜ੍ਹ ਇਲਮ ਲਗਾਵੇ ਢੇਰ, ਕੁਰਾਨ ਕਤੇਬਾਂ ਚਾਰ ਚੁਫੇਰ, ਗਿਰਦੇ ਚਾਨਣ ਵਿੱਚ ਹਨੇਰ, ਬਾਝੋਂ ਰਹਿਬਰ ਖਬਰ ਨਾ ਸਾਰ, ਬਾਝੋਂ ਰਹਿਬਰ ਖਬਰ ਨਾ ਸਾਰ। ਸੂਫ਼ੀ ਮਤ ਵਿੱਚ ਸਰੋਤਿਓ ਐਸੀ ਮਾਨਤਾ ਏ ਕਿ ਬਿਨਾਂ ਕਾਮਿਲ ਮੁਰਸ਼ਦ ਦੀ ਹਦਾਇਤ ਦੇ ਆਪਣੀ ਮਨ ਮਰਜ਼ੀ ਨਾਲ ਕੀਤੀ ਇਬਾਦਤ ਦਾ ਮੁੱਲ ਨਹੀਂ ਪੈਂਦਾ। ਹਜ਼ਰਤ ਮੌਲਾਨਾ ਜਲਾਲੂਦੀਨ ਰੂਮੀ ਨੇ ਆਪਣੇ ਕਲਾਮ ਵਿੱਚ ਕਿਹਾ ਏ ਕਿ ਮਨ ਮਰਜ਼ੀ ਦੀ 100 ਸਾਲ ਦੀ ਕੀਤੀ ਇਬਾਦਤ ਨਾਲੋਂ ਔਲੀਆ ਅੱਲਾਹ ਦੀ 1 ਘੜੀ ਦੀ ਸੋਭਤ ਬਿਹਤਰ ਹੈ। ਇੱਕ ਪਾਸੇ 100 ਸਾਲ ਦੀ ਬੰਦਗੀ ਤੇ ਦੂਜੇ ਪਾਸੇ ਪੀਰੇ ਕਾਮਿਲ ਦੀ 1 ਘੜੀ ਦੀ ਸੰਗਤ। 1 ਘੜੀ ਦੀ ਸੰਗਤ ਨੂੰ 100 ਵਰਸ ਦੀ ਬੰਦਗੀ ਨਾਲੋਂ ਬਿਹਤਰ ਆਖਿਆ ਏ ਮੌਲਾਨਾ ਰੂਮ ਨੇ। ਯਕ ਜ਼ਮਾਨਾ ਸੋਹਬਤੇ ਬਾ ਔਲੀਆ, ਯਕ ਜ਼ਮਾਨਾ ਸੋਹਬਤੇ ਬਾ ਔਲੀਆ, ਬਿਹਤਰ ਅਜ਼ ਸਦਸਾਲਾ ਤਾਇਤ ਬੇਰੀਆ, ਬਿਹਤਰ ਅਜ਼ ਸਦਸਾਲਾ ਤਾਇਤ ਬੇਰੀਆ। ਹਜ਼ਰਤ ਸਾਈਂ ਬੁੱਲੇ ਸ਼ਾਹ ਤਾਂ ਮੌਲਾਨਾ ਰੂਮ ਨਾਲੋਂ ਵੀ ਅਗਾਂਹ ਦੀ ਗੱਲ ਕਰਦੇ, ਆਖਰੇ ਨੇ ਕਿ ਬਿਨਾਂ ਕਾਮਿਲ ਮੁਰਸ਼ਿਦ ਦੇ ਕੀਤੀ ਇਬਾਦਤ ਐਵੇਂ ਹੀ ਜ਼ਾਇਆ ਚਲੀ ਜਾਂਦੀ ਹੈ। ਬਿਨ ਮੁਰਸ਼ਿਦ ਕਾਮਿਲ ਬੁੱਲਿਆ, ਬਿਨ ਮੁਰਸ਼ਿਦ ਕਾਮਿਲ ਬੁੱਲਿਆ, ਤੇਰੀ ਐਵੇਂ ਗਈ।

ਇਬਾਦਤ ਕੀਤੀ, ਤੇਰੀ ਐਵੇਂ ਗਈ ਇਬਾਦਤ ਕੀਤੀ। ਬੁੱਲੇ ਸ਼ਾਹ ਜੀ ਹੋਕਾ ਦੇ ਕੇ ਕਹਿ ਰਹੇ ਨੇ ਕਿ ਮੇਰੇ ਸਤਿਗੁਰੂ ਨੇ, ਮੇਰੇ ਮੁਰਸ਼ਦ ਨੇ ਖੁਦਾ ਪਾਕ ਨੂੰ ਲਿਖਾ ਦਿੱਤਾ ਏ, ਜਿਸ ਨੂੰ ਅਲਖ ਕਿਹਾ ਜਾਂਦਾ ਏ, ਜਿਸ ਨੂੰ ਕੋਈ ਜਾਣ ਨਹੀਂ ਸਕਦਾ, ਜਿਸ ਨੂੰ ਕੋਈ ਲੱਖ ਨਹੀਂ ਸਕਦਾ। ਪਾਇਆ ਹੈ ਕਿਛ ਪਾਇਆ ਹੈ, ਪਾਇਆ ਹੈ ਕਿਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਿਖਾਇਆ ਹੈ। ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਹਜ਼ਰਤ ਸਾਈਂ ਬੁੱਲੇ ਸ਼ਾਹ ਜੀ ਨੇ ਮੁਰਸ਼ਦ ਦੀ ਲੋੜ ਦਾ ਜ਼ਿਕਰ ਕੀਤਾ ਹੈ। ਉਹਨਾਂ ਦੇ ਕਲਾਮ ਵਿੱਚੋਂ ਮੁਰਸ਼ਦ ਦੀ ਅਹਿਮੀਅਤ ਦੀ ਖਾਸ ਝਲਕ ਪੈਂਦੀ ਹੈ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਖਾਦਮ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ

ਸਿਲਸਿਲਾ ਪੰਜਾਬੀ ਸੂਫੀ ਕਾਵ ਦੇ ਮੋਢੀ ਬਾਬਾ ਬੁੱਲੇ ਸ਼ਾਹ ਜੀ ਸੰਪੂਰਨ ਕਰਨ ਦੀ ਦਿਓ ਆਗਿਆ। ਫਿਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਆਲੇਖ ਪੇਸ਼ਕਸ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਵਿਕਾਸ ਭਾਰਦਵਾਜ, ਕੁਲਦੀਪ ਸਿੰਘ, ਸੰਦੀਪ ਸਿੰਘ, ਕੁਲਵੰਤ ਸਿੰਘ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 6:13। ਅੰਤਰਰਾਸ਼ਟਰੀ ਪੱਧਰ ਦੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਾਮਿਦ ਬਿਨ ਖਲੀਫ ਅਲ ਬਾਨੀ ਦਾ ਦੇਹਾਂਤ ਹੋ ਗਿਆ ਹੈ, ਜਿਸ ਦੇ ਚੱਲਦੇ ਅੱਜ ਮੁਲਕ ਅੰਦਰ ਇੱਕ ਦਿਨ ਕੌਮੀ ਸੋਗ ਐਲਾਨਿਆ ਗਿਆ ਹੈ। ਇਸ ਮੌਕੇ ਦੇਸ਼ ਅੰਦਰ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਅਧਿਕਾਰਿਤ ਤੌਰ 'ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਾਮਿਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ ਜਿਸ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਵਿੱਚ ਯੋਗਦਾਨ ਪਾਇਆ।

ਸਰੋਤੇ ਹੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 6:19 ਤੇ 45 ਸਕਿੰਟ, ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਸਕੂਲਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰ ਨਿਰਮਾਣ ਵਿੱਚ ਐਨਸੀਸੀ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਧੀਨ ਕੈਡਿਟ ਵਟਾਂਦਰਾ ਪ੍ਰੋਗਰਾਮ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਾਨਦਾਰ ਪਹਿਲਕਦਮੀ ਦੱਸਿਆ। ਉਨ੍ਹਾਂ ਨੇ ਐਨਸੀਸੀ ਦੇ ਸਮਾਜ ਸੇਵਾ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਵੱਛ ਭਾਰਤ ਅਭਿਆਨ ਸ਼ਾਮਿਲ ਨੇ। ਉਪ ਰਾਸ਼ਟਰਪਤੀ ਨੇ ਐਨਸੀਸੀ ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ।

ਐਸੋਸੀਏਸ਼ਨ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ। ਪੰਜਾਬ ਸਰਕਾਰ ਨੇ ਅੱਜ ਮੋਹਾਲੀ ਵਿਖੇ ਵਣ ਵਿਭਾਗ ਦੇ 1516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਲਈ ਮੋਹਾਲੀ ਵਿਖੇ ਹੋਏ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ 516 ਡਰਾਈਵਰਾਂ ਅਤੇ ਕੱਚੇ ਵਰਕਰਾਂ ਨੂੰ ਪੱਕਾ ਕਰਨ ਲਈ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨਾਲ ਵਣ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਮੁੱਖ ਵਣਪਾਲ ਧਰਮਿੰਦਰ ਸ਼ਰਮਾ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਨਵੇਂ ਨਿਯੁਕਤ ਹੋਣ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਣ ਵਿਭਾਗ ਵੱਲੋਂ ਇਸ ਸਾਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਪੰਜਾਬ 'ਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪਟਿਆਲਾ ਪੁਲਿਸ ਨੇ 4 ਨੌਜਵਾਨਾਂ ਨੂੰ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਅੰਤਰਰਾਜੀ ਤਸਕਰੀ ਗਿਰੋਹ ਦੇ ਮੈਂਬਰ ਨੇ। ਪੁਲਿਸ ਹਲਕਿਆਂ ਨੇ ਦੱਸਿਆ ਕਿ ਇਨ੍ਹਾਂ 'ਚ 2 ਹੁਸ਼ਿਆਰਪੁਰ, 1 ਜਲੰਧਰ ਅਤੇ 1 ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹ ਮੱਧ ਪ੍ਰਦੇਸ਼ ਤੋਂ ਬੱਸ ਅਤੇ ਰੇਲ ਰਾਹੀਂ ਨਜਾਇਜ਼ ਅਸਲਾ ਸਸਤੇ ਦਾਮਾਂ 'ਤੇ ਖਰੀਦ ਕੇ ਅਪਰਾਧੀਆਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਕਮਾਉਂਦੇ ਸਨ। ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਅਗਲੇਰੀ ਜਾਂਚ ਜਾਰੀ ਹੈ। ਭਾਰਤ ਸਰਕਾਰ ਦੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਨੈਸ਼ਨਲ SC ST ਹੱਬ ਲੁਧਿਆਣਾ, PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ 15 ਜੁਲਾਈ ਦਿਨ ਬੁੱਧਵਾਰ ਨੂੰ ਪਟਿਆਲਾ ਵਿਖੇ ਮੌਜੂਦਾ ਅਤੇ ਚਾਹਵਾਨ ਪੱਟੀ ਦਰਜ ਜਾਤਾਂ SC ਅਤੇ ਪੱਟੀ ਦਰਜ ਕਬੀਲਿਆਂ ST ਭਾਈਚਾਰੇ ਦੇ ਉੱਦਮੀਆਂ ਲਈ ਇੱਕ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸਵੈ ਰੁਜ਼ਗਾਰ ਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮੌਕਿਆਂ ਨੂੰ ਵਧਾਉਣਾ ਅਤੇ SC ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਉੱਦਮੀਆਂ ਲਈ ਉਪਲਬਧ ਵੱਖ ਵੱਖ ਸਰਕਾਰੀ ਸਕੀਮਾਂ, ਮਾਲੀ ਸਹਾਇਤਾ ਵਿਧੀਆਂ ਅਤੇ ਕਾਰੋਬਾਰ ਵਿਕਾਸ ਰਣਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ, ਮਾਲੀ ਤੇ ਸਿਖਲਾਈ ਸੰਸਥਾਵਾਂ ਦੇ ਮਾਹਿਰ ਅਤੇ ਨੁਮਾਇੰਦੇ ਸ਼ਾਮਿਲ ਹੋਣਗੇ, ਜੋ ਉੱਦਮਸ਼ੀਲਤਾ ਅਤੇ ਵਿਕਰੇਤਾ ਵਿਕਾਸ ਬਾਰੇ ਮਾਰਗਦਰਸ਼ਨ ਕਰਨਗੇ ਤੇ ਕੀਮਤੀ ਜਾਣਕਾਰੀ ਸਾਂਝੀ ਕਰਨਗੇ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ SIR ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਵੋਟਰਾਂ ਦੀ ਸਹੂਲਤ ਵਾਸਤੇ ਪੰਜਾਬ ਸਰਕਾਰ ਵੱਲੋਂ 30 ਸਤੰਬਰ ਤੱਕ ਕਈ ਪ੍ਰਮੁੱਖ ਨਾਗਰਿਕ ਸੇਵਾਵਾਂ ਲਈ ਸਰਕਾਰੀ ਫੀਸਾਂ ਤੇ ਸਹੂਲਤ ਖਰਚੇ ਮਾਫ਼ ਕਰ ਦਿੱਤੇ ਗਏ ਨੇ। ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਡਾ. ਸੋਨਾ ਥਿੰਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜ਼ ਬਿਨਾਂ ਕਿਸੇ ਮਾਲੀ ਬੋਝ ਦੇ ਪ੍ਰਾਪਤ ਕਰਾਉਣਾ ਅਤੇ SIR ਦੀ ਪ੍ਰਕਿਰਿਆ ਨੂੰ ਨਿਰਧਾਰਤ ਸਮੇਂ ਅੰਦਰ ਨਿਰਵਿਘਨ ਢੰਗ ਨਾਲ ਮੁਕੰਮਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਛੋਟ ਦੇ ਦਾਇਰੇ ਵਿੱਚ ਜਾਤ, ਰਿਹਾਇਸ਼ ਤੇ ਜਨਮ ਸਰਟੀਫਿਕੇਟ ਅਤੇ 10ਵੀਂ ਤੇ 12ਵੀਂ ਜਮਾਤ ਦੇ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨ ਵਰਗੀਆਂ ਪ੍ਰਮੁੱਖ ਸੇਵਾਵਾਂ ਸ਼ਾਮਿਲ ਨੇ। ਇਸ ਸਹੂਲਤ ਸੇਵਾ ਕੇਂਦਰਾਂ, ਘਰਾਂ ਦੇ ਨੇੜੇ ਸੇਵਾਵਾਂ ਅਤੇ ਆਨਲਾਈਨ ਨਾਗਰਿਕ ਸੇਵਾਵਾਂ ਪੋਰਟਲ ਰਾਹੀਂ 30 ਸਤੰਬਰ 2026 ਤੱਕ ਉਪਲਬਧ ਰਹੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਵਿਖੇ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਈ ਰੱਖਣ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਸ਼ਹਿਰ ਅਥਾਰਟੀ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਵਿਭਾਗ, ਨਗਰ ਕੌਂਸਲ ਕੋਟਕਪੂਰਾ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਧਵਾ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਨਾਲਿਆਂ ਦੀ ਸਫਾਈ, ਸੀਵਰੇਜ ਲਾਈਨਾਂ ਦੀ ਸਫਾਈ, ਬਰਸਾਤੀ ਪਾਣੀ ਦੇ ਨਿਕਾਸ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਸਾਰੇ ਕੰਮ ਤਰਜੀਹ ਦੇ ਆਧਾਰ ਤੇ ਜਲਦ ਮੁਕੰਮਲ ਕੀਤੇ ਜਾਣ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਨੇ ਮੇਰਾ ਯੁਵਾ ਭਾਰਤ ਰਾਹੀਂ ਦੇਸ਼ ਵਿਆਪੀ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ। ਇਸ ਪਹਿਲਕਦਮੀ ਤਹਿਤ ਮੁਕਾਬਲੇ 3 ਪੜਾਵਾਂ ਵਿੱਚ ਕਰਾਏ ਜਾਣਗੇ। ਮਾਈ ਭਾਰਤ ਪੋਰਟਲ ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ 24 ਜੁਲਾਈ ਤੋਂ 27 ਜੁਲਾਈ ਤੱਕ ਕਰਾਏ ਜਾਣਗੇ। ਪੰਜਾਬ 'ਚ ਅੱਜ ਕਿਧਰੇ ਕਿਧਰੇ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਸੀ।
ਖੇਡਾਂ ਵਿੱਚ ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼

0: इंग्लैंड ने 270 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਭਾਰਤ ਵੱਲੋਂ ਦਿੱਤੇ ਗਏ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣੀ ਦੂਜੀ ਪਾਰੀ ਵਿੱਚ 186 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ ਕੱਲ੍ਹ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ਦੇ ਨਾਲ 341 ਦੌੜਾਂ ਤੇ ਖਤਮ ਕੀਤੀ ਸੀ, ਜਿਸ ਨਾਲ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਮਿਲਿਆ। ਵਿਕਟਕੀਪਰ ਬੱਲੇਬਾਜ਼ ਯਾਸਤਿਕਾ ਭਾਟੀਆ ਲਾਰਡਸ ਦੇ ਮੈਦਾਨ ਤੇ ਟੈਸਟ ਸੈਂਕੜਾ ਬਣਾਉਣ ਵਾਲੀ ਪਹਿਲੀ ਔਰਤ ਕ੍ਰਿਕਟ ਖਿਡਾਰਨ ਬਣ ਗਈ ਹੈ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੰਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਰਾਜਪਾਲ ਦੀ ਮਨਜ਼ੂਰੀ ਮਿਲੀ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੂੰ ਅਯੋਧਿਆ ਰਾਮ ਮੰਦਿਰ ਵਿਚ ਦਾਨ ਦੇ ਕਥਿਤ ਗਬਨ ਦੀ ਜਾਂਚ ਤੇ ਦਰਜਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਤੇ ਡਰਾਈਵਰਾਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸੂੜੀ ਦੀ ਘੜੀ ਤੇ ਸਮਾਂ 6:30। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਹਿਜਪ੍ਰੀਤ ਕੌਰ ਤੇ ਸਿਮਰਨ ਕੌਰ।

0: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਪਾਪਾ,
2: ਲਿਆਓ 3000।
3: ਉਹ ਕਿਉਂ ਭਾਈ?
2: ਮੇਰਾ ਜੇਬ ਖਰਚ।
3: ਓਏ, ਹੁਣੇ ਤਾਂ ਸਿਰਫ 2000 ਹੀ ਕੈਸ਼ ਨੇ।
2: ਅਰੇ ਪਾਪਾ, ਬੁਲੇਟ ਟ੍ਰੇਨ ਦੇ ਜ਼ਮਾਨੇ ਵਿੱਚ ਤੁਸੀਂ ਬੈਲ ਗੱਡੀ ਚਲਾ ਰਹੇ ਹੋ। ਡਿਜੀਟਲ ਭੁਗਤਾਨ ਚਲਾਓ।
3: ਹੈ
2: ਹੈ ਨਹੀਂ, ਹਾਂ, ਸਿੱਧੇ UPI ਤੋਂ ਭੁਗਤਾਨ ਕਰੋ, ਇਹ ਆਸਾਨ ਹੈ।
3: ਓਏ ਵਾਹ, ਮੈਨੂੰ ਵੀ ਸਿਖਾ ਤੇ ਆਪਣਾ 1000 ਲੈ ਜਾ।
2: ਆਪਣਾ ਮੋਬਾਈਲ ਲਿਆਓ।
3: ਲੈ ਲੈ, ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
4: ਹਰ ਲੈਣ ਦੇਣ ਹੁਣ ਹੈ ਆਸਾਨ।
5: ਪ੍ਰੋਗਰਾਮ ਯੋਗਵਾਣੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਰੋਤਿਓ, ਅੱਜ ਦੇ ਦਿਨ ਅਸੀਂ ਇੱਕ ਖਾਸ ਦਿਨ ਮਨਾ ਰਹੇ ਹਾਂ ਜਿਸ ਨੂੰ ਇੰਟਰਨੈਸ਼ਨਲ ਟਾਊਨ ਕ੍ਰਾਈਸਿਸ ਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਸੰਸਾਰ ਪੱਧਰ 'ਤੇ ਮੁਨਾਦੀ ਕਰਨ ਵਾਲਿਆਂ ਦਾ ਦਿਨ। ਜੀ ਹਾਂ ਸਰੋਤਿਓ, ਮੁਨਾਦੀ ਕਰਨ ਵਾਲਿਆਂ ਦਾ ਵੀ ਇੱਕ ਖਾਸ ਦਿਨ ਮਨਾਇਆ ਜਾਂਦਾ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਜੇਕਰ ਕਿਸੇ ਰਾਜੇ ਨੇ ਪ੍ਰਜਾ ਨੂੰ ਆਪਣਾ ਕੋਈ ਸੁਨੇਹਾ ਪਹੁੰਚਾਉਣਾ ਹੋਵੇ ਤਾਂ ਇੱਕ ਮੁਨਾਦੀ ਵਾਲਾ ਆਉਂਦਾ ਸੀ, ਜਿਹੜਾ ਕਿ ਨਗਾੜਾ ਵਜਾ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਰਾਜੇ ਦੇ ਸੁਨੇਹੇ ਪ੍ਰਜਾ ਤੱਕ ਪਹੁੰਚਾਉਂਦਾ ਸੀ। ਬਾਅਦ ਵਿੱਚ ਇਹ ਸਭ ਰਿਕਾਰਡਿੰਗ ਰਾਹੀਂ ਹੋਣਾ ਸ਼ੁਰੂ ਹੋ ਗਿਆ। ਹਰ ਗਲੀ ਮੁਹੱਲੇ ਵਿੱਚ ਇੱਕ ਰਿਕਸ਼ੇ ਉੱਪਰ ਸਪੀਕਰ ਅਤੇ ਬੈਨਰ ਲਗਾ ਕੇ ਜਨਤਾ ਤੱਕ ਸਰਕਾਰ ਦੇ ਸੁਨੇਹੇ ਜਾਂ ਫਿਰ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਜਿਵੇਂ ਕਿ ਅੱਜ ਕੱਲ੍ਹ ਕਿਸੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ, TV, ਅਖਬਾਰਾਂ ਤੇ ਰੇਡੀਓ ਰਾਹੀਂ ਉਸ ਫਿਲਮ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਆਵਾਜ਼ਾਂ ਰਿਕਾਰਡ ਕਰਕੇ ਇੱਕ ਆਟੋ ਰਿਕਸ਼ੇ ਜਾਂ ਰਿਕਸ਼ੇ ਦੇ ਉੱਪਰ ਸਪੀਕਰ ਤੇ ਫਿਲਮ ਦੇ ਪੋਸਟਰ ਲਗਾ ਕੇ ਫਿਲਮ ਦੀ ਹਫ਼ਤੇ ਪਹਿਲਾਂ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਸਮੇਂ ਦੇ ਨਾਲ ਨਾਲ ਮੁਨਾਦੀ ਕਰਨ ਦੇ ਤਰੀਕੇ ਬਦਲ ਚੁੱਕੇ ਹਨ, ਪਰ ਇਸ ਦੀ ਜ਼ਰੂਰਤ ਅਜੇ ਵੀ ਓਨੀ ਹੀ ਹੈ। ਕਈ ਆਵਾਜ਼ਾਂ ਤਾਂ ਇਹੋ ਜਿਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਖਾਸ

0: ਕੀਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਕੰਪਨੀਆਂ, ਸੰਸਥਾਵਾਂ ਤੇ ਉਹਨਾਂ ਦੀਆਂ ਆਵਾਜ਼ਾਂ ਵਿੱਚ ਆਪਣੀ ਇੱਕ ਮਸ਼ਹੂਰੀ ਰਿਕਾਰਡ ਕਰਵਾਉਂਦੀਆਂ ਹਨ ਅਤੇ ਮੁਨਾਦੀ ਕਰਨ ਦੇ ਨਾਲ ਬਹੁਤ ਸਾਰੇ ਹੀ ਲੋਕਾਂ ਦੇ ਦਿਲਾਂ ਵਿੱਚ ਉਹ ਆਵਾਜ਼ਾਂ ਹਰਮਨ ਪਿਆਰੀਆਂ ਬਣ ਚੁੱਕੀਆਂ ਹਨ।
1: ਬਿਲਕੁਲ ਸਿਮਰਨ, ਪਰ ਕੀ ਤੁਹਾਨੂੰ ਪਤਾ ਹੈ ਅੱਜ ਇੱਕ ਹੋਰ ਦਿਨ ਵੀ ਹੈ ਦੋਸਤੋ। ਅੱਜ ਹੈ 13 ਜੁਲਾਈ ਤੇ ਗੱਲ ਕਰੀਏ 13 ਜੁਲਾਈ ਦੇ ਇਤਿਹਾਸ ਦੀ ਤਾਂ ਸਾਡੇ ਬਹੁਤ ਸਰੋਤਿਆਂ ਨੂੰ ਹੋ ਸਕਦਾ ਹੈ ਇਸ ਦੀ ਜਾਣਕਾਰੀ ਹੋਵੇ ਜਾਂ ਫਿਰ ਨਾ ਵੀ ਹੋਵੇ। ਮੈਂ ਦੱਸਣਾ ਚਾਹਾਂਗੀ ਕਿ ਅੱਜ ਦੀ ਤਾਰੀਖ ਨੂੰ ਇਤਿਹਾਸ ਵਿੱਚ ਕਸ਼ਮੀਰੀ ਸ਼ਹੀਦੀ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਲੈ ਕੇ ਚੱਲਦੇ ਹਾਂ ਸਾਲ 1931 ਦੇ ਉਸ ਦੌਰ ਵਿੱਚ ਜਦੋਂ ਸ਼੍ਰੀਨਗਰ ਦੀ ਸੈਂਟਰਲ ਜੇਲ੍ਹ ਦੇ ਬਾਹਰ ਹਜ਼ਾਰਾਂ ਨੌਜਵਾਨ ਇਕੱਠੇ ਹੋਏ ਸਨ। ਉਹ ਉੱਥੇ ਕਿਸੇ ਜੰਗ ਲਈ ਨਹੀਂ ਬਲਕਿ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਇੱਕ ਇਨਸਾਨ ਅਬਦੁਲ ਕਦੀਰ ਦੇ ਮੁਕੱਦਮੇ ਦਾ ਸਮਰਥਨ ਕਰਨ ਲਈ ਆਏ ਸੀ। ਤੇ ਦੱਸ ਦਈਏ ਅਬਦੁਲ ਕਦੀਰ ਇੱਕ ਫੌਜੀ ਸੀ ਜੋ ਛੁੱਟੀਆਂ ਕੱਟਣ ਕਸ਼ਮੀਰ ਆਇਆ ਸੀ, ਜਿੱਥੇ ਉਸਨੇ ਦੇਖਿਆ ਕਿ ਡੋਗਰਾ ਸਰਕਾਰ ਕਸ਼ਮੀਰੀਆਂ ਉੱਤੇ ਜ਼ੁਲਮ ਕਰ ਰਹੀ ਹੈ, ਜਿਸ ਦੇ ਖਿਲਾਫ ਉਸਨੇ ਆਵਾਜ਼ ਉਠਾਈ ਤੇ ਬਦਲੇ ਵਿੱਚ ਸਰਕਾਰ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਤਾਂ ਅੱਜ 13 ਜੁਲਾਈ ਉਹੀ ਦਿਨ ਸੀ ਜਦੋਂ ਉਸਦੇ ਮੁਕੱਦਮੇ ਦੀ ਸੁਣਵਾਈ ਸੀ ਤੇ ਤਕਰੀਬਨ 4000 ਲੋਕ ਉਸਦੇ ਸਮਰਥਨ ਵਿੱਚ ਜੇਲ੍ਹ ਦੇ ਬਾਹਰ ਖੜੇ ਸਨ। ਤੇ ਇਹਨਾਂ ਨਿਹੱਤੇ ਤੇ ਬੇਕਸੂਰ ਲੋਕਾਂ ਉੱਤੇ ਸਰਕਾਰ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਇੱਕ ਇੱਕ ਕਰਕੇ 22 ਨੌਜਵਾਨ ਸ਼ਹੀਦ ਹੋ ਗਏ। ਇਹ 22 ਸ਼ਹੀਦ ਸਾਨੂੰ ਇਹ ਸਿਖਾਉਂਦੇ ਨੇ ਕਿ ਜਦੋਂ ਗੱਲ ਸਾਡੀ ਪਛਾਣ, ਸਾਡੀ ਆਵਾਜ਼ ਤੇ ਸਾਡੇ ਹੱਕਾਂ ਦੀ ਹੋਵੇ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਯੁਵਾਣੀ ਦੇ ਇਸ ਮੰਚ ਤੋਂ ਅੱਜ ਅਸੀਂ ਉਹਨਾਂ ਸਾਰੇ ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੋਗਬਾਣੀ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਗਿਆ ਹੈ 6:43 ਅਤੇ 50 ਸਕਿੰਟ ਦਾ। ਸਰੋਤਿਓ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਹੁਣ ਬਰਸਾਤ ਦਾ ਮੌਸਮ ਆ ਗਿਆ ਹੈ ਅਤੇ ਇਸ ਦਾ ਪ੍ਰਭਾਵ ਕਾਫੀ ਸਾਰੀਆਂ ਚੀਜ਼ਾਂ 'ਤੇ ਪਿਆ ਹੈ। ਇਸ ਦੇ ਨਾਲ ਹੀ ਕਈ ਸਾਰੀਆਂ ਚੀਜ਼ਾਂ ਦੀਆਂ ਕੀਮਤ

0: ਲੋਕਾਂ ਦੇ ਵਿੱਚ ਵੀ ਇਸ ਬਰਸਾਤ ਦਾ ਅਸਰ ਹੋਇਆ ਹੈ। ਜਿਵੇਂ ਕਿ ਦੇਖਣ ਵਿੱਚ ਆਇਆ ਹੈ ਕਿ ਕੇਂਦਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿਆਜ਼ਾਂ ਦੇ ਘੱਟੋ ਘੱਟ ਭਾਅ ਵਿੱਚ ਇਜ਼ਾਫਾ ਕਰਨ ਦੇ ਫੈਸਲੇ ਮਗਰੋਂ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਲੱਗ ਪਈਆਂ ਹਨ। ਜਿੱਥੇ ਕਿ ਅਸੀਂ ਸੁਣਦੇ ਹਾਂ, ਦੇਖਦੇ ਹਾਂ ਕਿ ਪਿਆਜ਼ ਕੱਟਣ ਵੇਲੇ ਹੀ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਲੈ ਕੇ ਆਉਂਦਾ ਸਹਿਜ, ਪਰ ਅੱਜ ਕੱਲ੍ਹ ਪਿਆਜ਼ ਦੀਆਂ ਕੀਮਤਾਂ ਨੇ ਅਸਲ ਵਿੱਚ ਵੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਕੱਢ ਦਿੱਤੇ ਨੇ। ਤੇ ਇੱਥੇ ਕਿ ਪਿਛਲੇ ਡੇਢ ਕੁ ਹਫ਼ਤੇ ਵਿੱਚ ਪਿਆਜ਼ ਦੇ ਭਾਅ ਦੇ ਜਿਹੜੇ ਪਿਆਜ਼ ਦੇ ਜਿਹੜੇ ਭਾਅ ਨੇ ਉਹ ਦੁੱਗਣੇ ਹੋ ਚੁੱਕੇ ਨੇ। ਹਫ਼ਤੇ ਦੇ ਵਿੱਚ ਹੀ ਜਾਂ ਦਿਨਾਂ ਦੇ ਵਿੱਚ ਹੀ 30-30 ਰੁਪਏ ਜਿਹੜੀ ਪਿਆਜ਼ ਦੀ ਕੀਮਤ ਆ ਉਹ ਵੱਧਦੀ ਜਾ ਰਹੀ ਹੈ। ਜਿੱਥੇ ਕਿ ਪਿਆਜ਼ 100 ਰੁਪਏ ਪਸੇਰੀ ਸੀ ਅਤੇ ਹੁਣ ਉਹ ਪਿਆਜ਼ 200 ਰੁਪਏ ਪਸੇਰੀ ਹੈ। ਇਹ ਤਾਂ ਸਾਨੂੰ ਪਹਿਲਾਂ ਵੀ ਪਤਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਜਿਹੜੀ ਪਿਆਜ਼ ਦੀ ਕੀਮਤ ਹੈ ਉਹ ਅਕਸਰ ਵੱਧਦੀ ਹੈ, ਪਰ ਇਸ ਸਾਲ ਇਹ ਜਿਹੜੀ ਕੀਮਤ ਹੈ ਉਹ ਹੋਰ ਵੀ ਜ਼ਿਆਦਾ ਦੁੱਗਣੀ ਵੱਧ ਚੁੱਕੀ ਹੈ। ਅਤੇ ਇਸ ਦੇ ਨਾਲ ਹੀ ਜੇਕਰ ਬਰਸਾਤ ਦੀ ਗੱਲ ਕਰਦੇ ਹਾਂ ਤਾਂ ਬਰਸਾਤ ਦਾ ਮੌਸਮ ਆ ਗਿਆ ਹੈ ਅਤੇ ਸਾਨੂੰ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਬਰਸਾਤ ਦੇ ਮੌਸਮ ਦੇ ਵਿੱਚ ਕਈ ਸੜਕਾਂ 'ਤੇ ਗੱਡਿਆਂ ਦੇ ਵਿੱਚ ਪਾਣੀ ਖੜ ਜਾਂਦਾ ਅਤੇ ਉਹਦੇ ਨਾਲ ਸਾਨੂੰ ਕਈ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਆਪਾਂ ਉਹਨਾਂ ਚੀਜ਼ਾਂ ਬਾਰੇ ਵੀ ਵਿਚਾਰ ਕਰਦੇ ਹਾਂ ਅਤੇ ਕੁਝ ਸਾਵਧਾਨੀਆਂ ਵੀ ਸਾਡੇ ਸਰੋਤਿਆਂ ਨੂੰ ਅਸੀਂ ਅੱਜ ਦੱਸੀਏ। ਜਿਵੇਂ ਕਿ ਪਾਣੀ ਜਿਹੜਾ ਜਗ੍ਹਾ ਜਗ੍ਹਾ ਖੜ੍ਹਾ ਹੋ ਜਾਂਦਾ ਹੈ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਜਾਂਦੀਆਂ ਨੇ, ਕਈ ਸਾਰੀਆਂ ਦੁਰਘਟਨਾਵਾਂ ਵੀ ਹੋ ਜਾਂਦੀਆਂ ਨੇ। ਤਾਂ ਇਸ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਬਰਸਾਤ ਤੋਂ ਬਾਅਦ ਜਿਹੜੇ ਗਮਲੇ ਆ, ਟਾਇਰ ਹੈ ਅਤੇ ਹੋਰ ਜਿਹੜੇ ਬਰਤਨ ਹੈ ਜਿਨ੍ਹਾਂ ਵਿੱਚ ਪਾਣੀ ਖੜ੍ਹਾ ਰਹਿ ਜਾਂਦਾ ਅਤੇ ਇਹਦੇ ਵਿੱਚ ਮੱਛਰ ਪੈਦਾ ਹੋਣ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਸ ਦੇ ਲਈ ਘੱਟੋ ਘੱਟ ਹਫ਼ਤੇ ਦੇ ਵਿੱਚ 2-3 ਵਾਰ ਆਪਾਂ ਉਹਨਾਂ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਕੱਢੀਏ, ਸਫਾਈ ਕਰੀਏ। ਜਿਹੜੀਆਂ ਥਾਵਾਂ ਦੇ ਉੱਤੇ ਅਸੀਂ ਜ਼ਿਆਦਾ ਧਿਆਨ ਨਹੀਂ ਦਿੰਦੇ ਉਹਨਾਂ ਦੀ ਸਾਨੂੰ ਖਾਸ ਜਿਹੜੀ ਆ ਸਫਾਈ ਕਰਨੀ ਚਾਹੀਦੀ ਆ। ਡੇਂਗੂ ਮਲੇਰੀਏ ਤੋਂ ਸਾਨੂੰ ਬਚਾਅ ਦੇ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਆ, ਮੱਛਰਦਾਨੀਆਂ ਲਗਾਉਣੀਆਂ ਚਾਹੀਦੀਆਂ ਅਤੇ ਮੱਛਰ ਜਿਹੜੀਆਂ ਮੱਛਰ ਤੋਂ ਬਚਾਉਣ ਵਾਲੀਆਂ ਕਈ ਸਾਰੀਆਂ ਕਰੀਮਾਂ ਧੂਫਾਂ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਅਤੇ ਜੇਕਰ ਤੇਜ਼ ਬੁਖਾਰ ਹੋਵੇ, ਸਰੀਰ 'ਚ ਦਰਦ ਹੋਵੇ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੇ ਨਾਲ ਕੰਟੈਕਟ ਕਰਨਾ ਚਾਹੀਦਾ, ਉਹਨਾਂ ਦੇ ਸੰਪਰਕ ਵਿੱਚ ਸਾਨੂੰ ਰਹਿਣਾ ਚਾਹੀਦਾ ਅਤੇ ਸਾਨੂੰ ਸਾਫ਼ ਪਾਣੀ ਪੀਣਾ ਚਾਹੀਦਾ, ਕਿਉਂਕਿ ਬਰਸਾਤ ਦੇ ਨਾਲ ਕਈ ਸਾਰੀਆਂ ਜਿਹੜੀਆਂ ਨਹਿਰਾਂ ਹੈਗੀਆਂ ਉਹਨਾਂ ਦੇ ਵਿੱਚ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ। ਸਾਨੂੰ ਉਸ ਪਾਣੀ ਦੀ ਵਰਤੋਂ ਪੀਣ ਦੇ ਲਈ ਤਾਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਅਤੇ ਇਸ ਦੇ ਨਾਲ ਹੀ ਸਾਨੂੰ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ। ਬਾਹਰ ਦਾ ਜਿਹੜਾ ਤੇਜ਼ ਮਸਾਲੇ ਵਾਲਾ ਜਾਂ ਤਲਿਆ ਹੋਇਆ ਜਿਹੜਾ ਭੋਜਨ ਹੈ ਉਹ ਸਾਨੂੰ ਨਹੀਂ ਖਾਣਾ ਚਾਹੀਦਾ ਅਤੇ ਘਰ ਦਾ ਜਿਹੜਾ ਤਾਜ਼ਾ ਅਤੇ ਗਰਮ ਗਰਮ ਜਿਹੜਾ ਭੋਜਨ ਹੁੰਦਾ ਉਹੀ ਸਾਨੂੰ ਖਾਣਾ ਚਾਹੀਦਾ ਅਤੇ ਉਹੀ ਸਾਡੇ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ। ਅਤੇ ਜੇਕਰ ਸੜਕਾਂ ਦੀ ਗੱਲ ਕਰੀਏ, ਸੜਕਾਂ ਦੇ ਉੱਪਰ ਵੀ ਸਾਨੂੰ ਬਰਸਾਤ ਦੇ ਦਿਨਾਂ ਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ, ਕਿਉਂਕਿ ਕਈ ਵਾਰ ਜਿਹੜੀਆਂ ਕਰੰਟ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ ਉਹ ਝੱਖੜ ਚੋਲੇ ਕਰਕੇ ਖੰਭਿਆਂ ਦੇ ਉੱਪਰੋਂ ਡਿੱਗ ਜਾਂਦੀਆਂ ਨੇ ਪਾਣੀ ਦੇ ਵਿੱਚ, ਅਤੇ ਕਈ ਲੋਕ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਫਿਰ ਕਈ ਤਰ੍ਹਾਂ ਦੇ ਖੱਡੇ ਜਿਹੜੇ ਹੁੰਦੇ ਆ ਉਹਨਾਂ ਦੇ 'ਚ ਪਾਣੀ ਭਰ ਜਾਂਦਾ ਅਤੇ ਸੜਕਾਂ ਉੱਪਰ ਸਾਨੂੰ ਖੱਡੇ ਅਕਸਰ ਨਜ਼ਰ ਨਹੀਂ ਆਉਂਦੇ ਅਤੇ ਉਸਦੇ ਕਾਰਨ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਸਾਡਾ ਹੋ ਸਕਦਾ। ਅਤੇ ਇਸ ਦੇ ਲਈ ਤੇਜ਼ ਰਫ਼ਤਾਰ ਦੇ ਵਿੱਚ ਸਾਨੂੰ ਜਿਹੜੇ ਵਾਹਨ ਆ ਉਹ ਨਹੀਂ ਚਲਾਉਣੇ ਚਾਹੀਦੇ ਅਤੇ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ।
1: ਬਿਲਕੁਲ ਸਿਮਰਨ, ਤੁਸੀਂ ਬਿਲਕੁਲ ਸਹੀ ਗੱਲ ਕੀਤੀ
0: ਜੀ। ਅਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਅਜੇ ਪਰਹੇਜ਼ ਆ ਜਿਹੜੇ ਸਾਨੂੰ ਬਰਸਾਤ ਦੇ ਦਿਨਾਂ ਦੇ ਵਿੱਚ ਕਰਨੇ ਚਾਹੀਦੇ ਆ ਪਰ ਅਸੀਂ ਨਹੀਂ ਕਰਦੇ।

ਬਿਲਕੁਲ ਸਿਮਰਨ, ਗੱਲਬਾਤ ਕਰਦੇ ਹਾਂ ਤਾਂ ਇੱਕ ਬਹੁਤ ਮਾਣ ਵਾਲੀ ਖਬਰ ਹੈ। ਕਹਿੰਦੇ ਨੇ ਕਿ ਜਿੱਥੇ ਕੁੜੀਆਂ ਪੜ ਜਾਣ ਉੱਥੇ ਪੂਰਾ ਪਰਿਵਾਰ ਤਰ ਜਾਂਦਾ ਹੈ, ਪਰ ਕੋਈ ਜ਼ਮਾਨਾ ਅਜਿਹਾ ਵੀ ਸੀ ਜਦੋਂ ਲੜਕੀਆਂ ਲਈ ਉਚੇਰੀ ਸਿੱਖਿਆ ਵਾਸਤੇ ਪਿੰਡ ਦੀ ਦਹਿਲੀਜ਼ ਟੱਪਣੀ ਵੀ ਸੌਖੀ ਨਹੀਂ ਸੀ, ਤੇ ਮੌਕਾ ਨਾ ਮਿਲਣ ਕਾਰਨ ਕੁੜੀਆਂ ਬਹੁਤ ਘੱਟ ਪੜ ਪਾਉਂਦੀਆਂ ਸੀ। ਪਰ ਪੰਜਾਬ ਦੀਆਂ ਕੁੜੀਆਂ ਨੇ ਤਾਂ ਇਤਿਹਾਸ ਹੀ ਬਦਲ ਦਿੱਤਾ ਹੈ। ਦੋਸਤੋ, ਇੱਕ ਤਾਜ਼ੀ ਰਿਪੋਰਟ ਦੇ ਮੁਤਾਬਕ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਬੀਬੀਆਂ ਨੇ ਪੜ੍ਹਨ ਤੇ ਪੜ੍ਹਾਉਣ ਦੋਵਾਂ ਖੇਤਰਾਂ ਵਿੱਚ ਝੰਡੇ ਗੜ ਦਿੱਤੇ ਨੇ। ਸਾਥੀਓ, PhD ਕਰਨੀ ਹੋਵੇ, ਪੋਸਟ ਗ੍ਰੈਜੂਏਸ਼ਨ ਕਰਨੀ ਹੋਵੇ ਜਾਂ ਕਾਲਜ ਪ੍ਰੋਫੈਸਰ ਬਣ

ਨਾ ਹੋਵੇ। ਸਾਡੀਆਂ ਕੁੜੀਆਂ ਸਭ ਤੋਂ ਅੱਗੇ ਨੇ। ਪਤਾ ਹੈ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਵਾਸਤੇ 70% ਤੋਂ ਜ਼ਿਆਦਾ ਕੁੜੀਆਂ ਸੀ। ਜੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਦਾਖਲੇ ਦੇ ਮਾਮਲੇ ਸਾਡਾ ਪੰਜਾਬ ਪੂਰੇ ਇੰਡੀਆ ਵਿੱਚ 6ਵੇਂ ਨੰਬਰ 'ਤੇ ਆਉਂਦਾ ਹੈ। ਪਰ ਸੱਚੀ ਗੱਲ ਦੱਸਾਂ, ਸਕੂਲ ਦੇ ਬੋਰਡ ਇਮਤਿਹਾਨ ਤੋਂ ਲੈ ਕੇ ਕਾਲਜਾਂ ਦੇ ਹਾਇਰ ਐਜੂਕੇਸ਼ਨ ਤੱਕ ਹਰ ਇੱਕ ਮੈਰਿਟ ਲਿਸਟ ਦੇ ਸਿਖਰ 'ਤੇ ਸਾਡੀਆਂ ਮੁਟਿਆਰਾਂ ਰਾਜ ਕਰ ਰਹੀਆਂ ਨੇ। ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ ਰਿਪੋਰਟ ਦੇ ਮੁਤਾਬਕ ਉਚੇਰੀ ਸਿੱਖਿਆ ਲਈ ਕੁੱਲ 9.3 ਲੱਖ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ 'ਚੋਂ 4.7 ਲੱਖ ਲੜਕੀਆਂ ਹਨ। ਨਾਲ ਹੀ ਤੁਹਾਨੂੰ ਪਤਾ ਹੈ ਕਿ ਸਾਲ 2022-23 ਦੇ ਮੁਕਾਬਲੇ ਪੜ੍ਹਾਈ ਦੇ ਮੈਦਾਨ 'ਚ ਕੁੜੀਆਂ ਦੀ ਗਿਣਤੀ ਪੂਰੀ 21,000 ਤੋਂ ਜ਼ਿਆਦਾ ਵਧੀ ਹੈ, ਅਤੇ ਜਦੋਂ ਕਿ ਮੁੰਡਿਆਂ ਦੀ ਗਿਣਤੀ ਲਗਭਗ 5,500 ਘੱਟ ਗਈ ਹੈ। ਅਤੇ ਸਿਰਫ ਪੜ੍ਹਨ ਦੇ ਵਿੱਚ ਹੀ ਨਹੀਂ, ਪੜ੍ਹਾਉਣ ਦੇ ਵਿੱਚ ਵੀ ਪੰਜਾਬ ਦੀਆਂ ਧੀਆਂ ਦਾ ਬੋਲਬਾਲਾ ਹੈ। 100 ਪੁਰਸ਼ ਅਧਿਆਪਕਾਂ ਦੇ ਬਦਲੇ 162 ਮਹਿਲਾ ਅਧਿਆਪਕਾਂ ਨੇ। ਕਹਿੰਦੇ ਨੇ ਨਾ, ਕਹਿੰਦੇ ਮੰਜ਼ਿਲਾਂ ਇੱਦਾਂ ਨਹੀਂ ਮਿਲਦੀਆਂ, ਰਾਹਾਂ ਨੂੰ ਜਨੂੰਨ ਦਿਲ 'ਚ ਜਗਾਉਣਾ ਪੈਂਦਾ ਹੈ। ਮੰਜ਼ਿਲਾਂ ਇੱਦਾਂ ਨਹੀਂ ਮਿਲਦੀਆਂ, ਰਾਹਾਂ ਨੂੰ ਜਨੂੰਨ ਦਿਲ 'ਚ ਜਗਾਉਣਾ ਪੈਂਦਾ ਹੈ। ਮੈਂ ਪੁੱਛਿਆ ਚਿੜੀ ਤੋਂ ਕਿ ਆਲ੍ਹਣਾ ਕਿਵੇਂ ਬਣਦਾ ਹੈ, ਕਹਿੰਦੀ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ। ਤਾਂ ਆਪਾਂ ਵੀ ਇਰਾਦੇ ਪੱਕੇ ਕਰੀਏ ਅਤੇ ਸੁਪਨਿਆਂ ਨੂੰ ਉੱਚੀ ਉਡਾਨ ਦੇਈਏ ਅਤੇ ਮਿਹਨਤ ਕਰੀਏ ਅਤੇ ਦੁਨੀਆ ਬਦਲ ਦੇਈਏ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੋਗਵਾਣੀ।
1: ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ, ਸਾਡੇ ਸਰੋਤਿਆਂ ਅਤੇ ਪ੍ਰਸ਼ਾਸਨ ਦੋਨਾਂ ਨੂੰ ਆਗਾਹ ਕਰਨਾ ਚਾਹੁੰਦੇ ਹਾਂ। ਅਸੀਂ ਅਖਬਾਰਾਂ ਵਿੱਚ, ਖਬਰਾਂ ਵਿੱਚ ਅਕਸਰ ਕਾਫੀ ਵਾਰ ਅਜਿਹੀਆਂ ਖਬਰਾਂ ਸੁਣਦੇ ਹਾਂ ਕਿ ਵਾਹਨ ਕਿਸੇ ਦਾ ਚੋਰੀ ਹੋ ਗਿਆ, ਜਾਂ ਫਿਰ ਸ਼ਰੇ ਆਮ ਕੋਈ ਵਾਰਦਾਤ ਹੋ ਗਈ, ਜਾਂ ਫਿਰ ਕੋਈ ਲੁੱਟਖੋ ਹੋ ਗਈ, ਜਾਂ ਕਿਸੇ ਦਾ ਕੋਈ ਸੋਨਾ ਲੁੱਟਿਆ ਗਿਆ, ਜਿਹੜੀਆਂ ਖਬਰਾਂ ਸਾਨੂੰ ਸੁਣ ਕੇ ਹੀ ਸਾਨੂੰ ਡਰਾ ਦਿੰਦੀਆਂ ਨੇ। ਸੱਚ ਦੱਸੀਏ ਤਾਂ ਹੁਣ ਰਸਤੇ 'ਚ ਨਿਕਲਦੇ ਹੋਏ ਵੀ ਡਰ ਲੱਗਦਾ ਹੈ, ਸੋਨਾ ਪਾਉਂਦਿਆਂ ਵੀ ਉਸਨੂੰ ਪਲ ਵਿੱਚ ਖੋਣ ਦਾ ਡਰ ਰਹਿੰਦਾ ਹੈ। ਅੱਜ ਯੁਵਾਣੀ ਦੇ ਮੰਚ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਹਾਡੇ ਵੱਲੋਂ ਵੀ ਪੈਟਰੋਲਿੰਗ ਵਧਾਉਣ ਦੀ ਸਖ਼ਤ ਲੋੜ ਹੈ ਅਤੇ CCTV ਕੈਮਰਾ ਵੀ ਜਗ੍ਹਾ ਜਗ੍ਹਾ ਲਗਾਏ ਜਾਣ ਤਾਂ ਕਿ ਇਹਨਾਂ ਚੋਰਾਂ 'ਤੇ ਸਖ਼ਤੀ ਕੀਤੀ ਜਾ ਸਕੇ। ਪਰ ਦੋਸਤੋ, ਜਦ ਤੱਕ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ, ਸਾਨੂੰ ਵੀ ਸਤਰਕ ਰਹਿਣ ਦੀ ਲੋੜ ਹੈ। ਆਪਣੇ ਮੋਟਰਸਾਈਕਲ ਨੂੰ ਜਾਂ ਗੱਡੀ ਨੂੰ ਸਿਰਫ ਲੌਕ ਨਾ ਛੱਡੀਏ, ਸਗੋਂ ਦੀ ਸਾਵਧਾਨੀ ਵਰਤਦਿਆਂ ਡਬਲ ਲੌਕ ਖਰੀਦੀਏ ਅਤੇ ਚੋਰਾਂ ਲਈ ਸੌਖਾ ਨਿਸ਼ਾਨਾ ਨਾ ਬਣੀਏ।
0: ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਮਹਿਲਾ ਸਾਥਣਾਂ ਨੇ, ਜਿਹੜੀਆਂ ਕਿ ਦੂਰ ਦੁਰਾਡੇ ਪੜ੍ਹਨ ਜਾਂ ਕੰਮ ਕਰਨ ਦੇ ਲਈ ਬੱਸਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ ਸਫ਼ਰ ਕਰਦੀਆਂ ਨੇ, ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਆਪਦੇ ਕੀਮਤੀ ਸਮਾਨ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨ ਅਤੇ ਸਾਂਭ ਸੰਭਾਲ ਦੇ ਨਾਲ ਹੀ ਸਫ਼ਰ ਕਰ।
1: ਬਿਲਕੁਲ ਦੋਸਤੋ, ਸਵੇਰੇ ਜਾਂ ਸ਼ਾਮ ਨੂੰ ਸੈਰ ਕਰਦੇ ਹੋਏ ਇਕੱਲੇ ਨਹੀਂ ਜਾਣਾ ਚਾਹੀਦਾ, ਸਗੋਂ ਦੀ ਅਸੀਂ ਹਮੇਸ਼ਾ ਗਰੁੱਪ ਦੇ ਵਿੱਚ ਜਾਈਏ, ਸਾਡੇ ਨਾਲ ਕਿਸੇ ਨੂੰ ਲੈ ਕੇ ਜਾਈਏ, ਅਤੇ ਅਕੇਲੇ ਸਫ਼ਰ ਕਰਦਿਆਂ ਵੀ ਸਾਡੇ ਜੋ ਬਜ਼ੁਰਗ ਨੇ ਉਹਨਾਂ ਨੂੰ ਸਤਰਕ ਰੱਖੀਏ, ਸੋਨਾ ਨਾ ਪਾਈਏ, ਅਤੇ ਸਗੋਂ ਦੀ ਆਪਣੇ ਸਮਾਨ ਦਾ ਧਿਆਨ ਰੱਖਦੇ ਹੋਏ ਫੋਨ 'ਤੇ ਗੱਲਾਂ ਨਾ ਕਰੀਏ।
0: ਅਤੇ ਇਸ ਦੇ ਨਾਲ ਹੀ ਜੇਕਰ ਕੋਈ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਜਾਂਦਾ ਹੈ ਤਾਂ ਉਹ ਇਕੱਲਿਆਂ ਨਾ ਜਾਏ।
1: ਤੇ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਲਈ ਪ੍ਰਸ਼ਾਸਨ ਨੇ ਕਾਫੀ ਨੰਬਰ ਦਿੱਤੇ ਨੇ ਕਿ ਮੁਸੀਬਤ ਪੈਣ ਤੇ ਅਸੀਂ ਉਹਨਾਂ ਨਾਲ ਕੰਟੈਕਟ ਕਰ ਸਕੀਏ, ਜਿੱਦਾਂ ਕਿ ਪੁਲਿਸ ਹੈਲਪਲਾਈਨ ਨੰਬਰ ਜੇ ਉਹ ਹੈ 100, ਤੇ ਸਾਡੀਆਂ ਭੈਣਾਂ ਅਤੇ ਮੁਟਿਆਰਾਂ ਲਈ ਵੀ ਇੱਕ ਨੰਬਰ ਬਣਿਆ ਹੈ ਜੋ ਹੈ 1991 1991। ਤੇ ਇਸ ਤੋਂ ਇਲਾਵਾ ਪੁਲਿਸ ਪੈਟਰੋਲਿੰਗ ਟੀਮ ਵੀ ਤੁਸੀਂ ਉਹਨਾਂ ਨੂੰ ਸਿੱਧਾ ਕੰਟੈਕਟ ਕਰ ਸਕਦੇ ਹੋ ਅਤੇ 98784 21400 'ਤੇ ਤੁਸੀਂ ਕਾਲ ਕਰ ਸਕਦੇ ਹੋ। 98784 21400 'ਤੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਦੋਸਤੋ ਇਹ ਜੋ ਨੰਬਰ ਨੇ ਸਾਡੀ ਸੁਰੱਖਿਆ ਲਈ ਬਣੇ ਨੇ, ਤਾਂ ਅਸੀਂ ਬਿਲਕੁਲ ਵੀ ਝਿਜਕੀਏ ਨਾ ਅਤੇ ਕੋਈ ਵੀ ਵਾਰਦਾਤ ਹੋਣ 'ਤੇ ਇਹਨਾਂ ਨੰਬਰਾਂ 'ਤੇ ਕਾਲ ਕਰੀਏ।
0: ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਅੰਤ ਤੱਕ ਅਸੀਂ ਲੈ ਜਾ ਚੁੱਕੇ ਹਾਂ, ਅਤੇ ਅਸੀਂ ਸ਼ੁਰੂਆਤ ਦੇ ਵਿੱਚ ਇੱਕ ਬੁਝਾਰਤ ਪਾਈ ਸੀ ਤਾਂ ਸਹਿਜ ਕਿਉਂ ਨਾ ਆਪਾਂ ਸਰੋਤਿਆਂ ਨੂੰ ਉਸਦਾ ਜਵਾਬ ਦੇ ਦੇਈਏ। ਸਾਨੂੰ ਪਤਾ ਕਿ ਬਹੁਤ ਸਾਰੇ ਸਰੋਤੇ ਜਿਹੜੇ ਹੈ ਉਹ ਬੁਝਾਰਤ ਬੁੱਝ ਗਏ ਹੋਣਗੇ, ਤਾਂ ਅਸੀਂ ਬੁਝਾਰਤ ਪਾਈ ਸੀ ਕਿ ਨਿੱਕੀ ਜਿਹੀ ਸੋਨੇ ਦੀ ਡਲੀ ਅੱਗ ਲਾ ਬਰੋਟੇ ਚੜੀ, ਤਾਂ ਇਸ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਹੈ ਪ੍ਰਿੰਡ।
1: ਬਿਲਕੁਲ,
0: ਇਸ ਦੇ ਨਾਲ ਹੀ ਪ੍ਰੋਗਰਾਮ ਯੋਗਵਾਣੀ ਨੂੰ ਸਮਾਪਤ ਕਰਨ ਦੀ ਦਿਓ ਆਗਿਆ। ਜੈ ਹਿੰਦ।

ਹੁਣੇ ਸਰੋਤੇ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਸੀ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 7:30। ਹੁਣ ਪੇਸ਼ ਹੈ ਤੁਹਾਡੀਆਂ ਫੋਨ ਕਾਲਸ 'ਤੇ ਆਧਾਰਿਤ ਫਰਮੈਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।

0: ਸਰੋਤਿਓ ਨਮਸਕਾਰ। ਅੰਤਰਰਾਸ਼ਟਰੀ ਪੱਧਰ ਦੇ ਕਤਰ ਦੇ ਪ੍ਰਸਿੱਧ ਸਾਬਕਾ ਸ਼ਾਸਕ ਹਾਮਿਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਹੋ ਗਿਆ ਹੈ, ਜਿਸ ਦੇ ਚਲਦੇ ਅੱਜ ਮੁਲਕ ਅੰਦਰ ਇੱਕ ਦਿਨਾਂ ਕੌਮੀ ਸੋਗ ਐਲਾਨਿਆ ਗਿਆ ਹੈ। ਇਸ ਮੌਕੇ ਦੇ ਸੰਦਰ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਅਧਿਕਾਰਿਕ ਤੌਰ ਤੇ ਕੋਈ ਵੀ ਮਨੋਰੰਜਨ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸ਼ੇਖ ਹਾਮਿਦ ਬਿਨ ਖਲੀਫ ਅਲ ਥਾਨੀ ਦੇ ਦੇਹਾਂਤ ਤੇ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਦੇ ਨਾਲ ਨਾਲ ਪੂਰੇ ਸੰਸਾਰ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਸੋ ਜੀ, ਅੱਜ ਦੇ ਇਸ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਗੀਤ ਤੁਹਾਡੇ ਲਈ ਥੋੜ੍ਹੇ ਹਲਕੇ ਫੁਲਕੇ ਹੋਣਗੇ, ਜ਼ਿਆਦਾ ਬੀਟ ਵਾਲੇ ਨਹੀਂ ਹੋਣਗੇ। ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164242431 ਡਾਇਲ ਕਰਨਾ, ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ। ਇੱਕ ਕਾਲਰ ਸਾਡੇ ਨਾਲ ਜੁੜਿਆ, ਉਹਨਾਂ ਨਾਲ ਕਰਦੇ ਹਾਂ ਗੱਲ। ਹੈਲੋ
1: ਬਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਪਾਲੀ ਸਾਈਕਲਾਂ ਵਾਲਾ ਬੋਲਦਾ ਜੀ, ਬੀਬੀ ਆਰ ਰੋਡ ਬਠਿੰਡਾ ਜੀ।
0: ਪਾਲੀ ਸਾਈਕਲਾਂ ਵਾਲਾ ਜੀ,
1: ਹਾਂਜੀ।
0: ਗੀਤ ਕਿਹੜਾ ਸੁਣਾਈਏ ਤੁਹਾਨੂੰ? ਸੀ
1: ਤੁਸੀਂ ਆਪਦੀ ਮਰਜ਼ੀ, ਆ ਜਿਹੜਾ ਮਰਜ਼ੀ ਸੁਣਾ ਦਿਓ ਜੀ।
0: ਲਓ ਜੀ, ਗੀਤ ਤੁਹਾਨੂੰ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅੰਮੀ ਗੀਤ ਸੁਣਾ ਰਹੇ ਹਾਂ। ਸ਼ੁਕਰੀਆ ਜੀ, ਮਿਹਰਬਾਨੀ।
1: ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।
2: ਉਂਝ ਦੁਨੀਆਂ ਤੇ ਪਰਬਤ ਲੱਖਾਂ, ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ, ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ, ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ, ਕੁਝ ਨਹੀਂ ਮੰਗਿਆ ਮਾਵਾਂ ਨੇ।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਾਮ ਸੋਨੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਤੇ। ਇੱਕ ਕਾਲਰ ਹੋਰ ਸਾਡੇ ਨਾਲ ਜੁੜਿਆ, ਪੁੱਛਦੇ ਉਹਨਾਂ ਤੋਂ ਉਹਨਾਂ ਦੀ ਪਸੰਦ, ਜਾਣਦੇ ਹਾਂ ਉਹਨਾਂ ਦਾ ਨਾਮ। ਹੈਲੋ
1: ਜਗਤਾ ਸਿੰਘ ਜੀ, ਨਮਸਤੇ।
0: ਨਮਸਤੇ ਜੀ।
1: ਜੀ ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹੂੰ, ਗ੍ਰਾਮ ਬਚੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਪ੍ਰੇਮ ਸਿਸੋਦੀਆ ਜੀ, ਆਪਕਾ ਸਵਾਗਤ ਹੈ ਪ੍ਰੋਗਰਾਮ ਮੇਂ।
1: ਜੀ ਥੈਂਕ ਯੂ ਸੋ ਮਚ। ਕੈਸੇ ਹੈਂ ਆਪ?
0: ਬਹੁਤ ਬੜੀਆ। ਆਪ ਗੀਤ ਬਤਾਏ
1: ਜੀ, ਮੁਕੱਦਰ ਕਾ ਸਿਕੰਦਰ ਫਿਲਮ ਕਾ ਸੁਣਵਾ ਦੀਜੀਏਗਾ, ਔਰ ਸਾਥੀ ਹੈ ਤੇਰੇ ਬਿਨਾ ਵੀ ਕਿਆ ਜੀਣਾ।
0: ਲਓ ਜੀ, ਤੁਹਾਡੀ ਫਰਮਾਇਸ਼ ਤੇ ਸ਼ੁਕਰੀਆ, ਮਿਹਰਬਾਨੀ
1: ਜੀ, ਥੈਂਕ ਯੂ ਸੋ ਮਚ।

0: जी प्रोग्राम शानसानी तुस रहे हो आकाशवाणी एफएम बठिंडा एफएम बैंड 101.1 मेगाहर्ट्ज़ सते प्रसार भारती दी मोबाइल फोन ऐप न्यूज़ ऑन AIR ते। हेलो
1: हेलो,
0: जी नमस्कार।
1: नमस्कार, सत श्री अकाल भाई जगतार
0: जी स्वागत है ਤੁਹਾਡਾ ਪ੍ਰੋਗਰਾਮ
1: ਧੰਨਵਾਦ।
0: ਵਿੱਚ ਆਪਣਾ ਨਾਮ ਦੱਸ ਦਿਓ।
1: ਮੈਂ ਨਾਇਕ ਸਿੰਘ ਬੋਲਦਾ ਨਸੀਪੁਰ ਤੋਂ, ਜ਼ਿਲ੍ਹਾ ਬਠਿੰਡਾ ਜੀ।
0: ਜੀ ਗੀਤ ਕਿਹੜਾ ਸੁਣੋਗੇ?
1: ਮੈਨੂੰ ਜੀ ਗੁਰਦਾਸ ਮਾਨ ਦਾ ਸੁਣਾ ਦਿਓ ਜੀ, ਆਪਣੀ ਪਸੰਦ ਦਾ, ਨਾਲ ਮੇਰੇ ਦਰਸ਼ਨ ਸਿੰਘ ਤਿਆਰ ਹੈ।
0: ਅੱਛਾ ਜੀ, ਲਓ ਜੀ
1: ਹਾਂਜੀ,
0: ਗੁਰਦਾਸ
1: ਉਹ
0: ਮਾਨ
1: ਵੀ
0: ਦੀ
1: ਨਾਲ
0: ਆਵਾਜ਼ ਦੇ ਵਿੱਚ
1: ਸੁਣਦਾ ਜੀ।
0: ਗੀਤ ਰੇਡੀਓ ਸੈੱਟ ਤੇ ਤੁਹਾਡੇ।
1: ਹਾਂ
0: ਸ਼ੁਕਰੀਆ ਜੀ, ਮਿਹਰਬਾਨੀ।
1: ਹਾਂਜੀ, ਦੋਨਾਂ ਦੀ ਪਸੰਦ ਦਾ ਸੁਣਾ ਦਿਓ ਜੀ।

0: जी प्रोग्राम शाम सोने चल रहा है आकाशवाणी एफ एम बठिंडा एफ एम बैंड 101.1 MHz अते प्रसार भारती दी मोबाइल फोन ऐप न्यूज़ ऑन AIR ते श्रोता साढ़े नाल लाइन ते बने होया कर दिया उन्होंने गल ते पुछ दिया उन्होंने पसंद। हैलो
1: हैलो
0: जी नमस्कार
1: सर जी नमस्कार
0: जी स्वागत ਤੁਹਾਡਾ ਪ੍ਰੋਗਰਾਮ ਸ਼ਾਮ ਸੰਧੀ ਵਿੱਚ ਆਪਣਾ ਨਾਮ ਦੱਸ ਦਿਓ।
1: ਸ਼ੁਕਰੀਆ ਸਰ ਜੀ ਸੁਖਵੀਰ ਸਿੰਘ ਸ਼ਾਜਲੀ ਬੋਲਦਾ ਜੀ ਸੰਗਰੂਰ ਕੋਲੋਂ
0: ਜੀ ਜ਼ਿਲ੍ਹਾ ਸੰਗਰੂਰ ਪਿੰਡ ਸ਼ਾਜਲੀ।
1: ਹਾਂਜੀ ਹਾਂ
0: ਗੀਤ ਕਿਹੜਾ ਸੁਣਾਈਏ ਤੁਹਾਨੂੰ?
1: ਆਰਫ ਲੋਹਾਰ ਜੀ ਦਾ ਲਾ ਲਓ ਜੀ।
0: ਹੈਲੋ ਜੀ ਆਰਫ ਲੋਹਾਰ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਸੁਣਾ ਰਹੇ ਹਾਂ ਮੌਲਾ ਤੇਰੀਆਂ ਬੇਪਰਵਾਹੀਆਂ।
1: ਵਾਹ ਜੀ ਵਾਹ ਠੀਕ ਹੈ ਸਰ ਜੀ।

0: ਸੈਕਿੰਡ ਹੁਣ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਔਰਤਾਂ ਦੇ ਕ੍ਰਿਕਟ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲਾਰਡਸ ਵਿਖੇ ਖੇਡੇ ਗਏ ਇਕ ਇਕ ਟੈਸਟ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸਵੇ ਦਾ ਉਦਘਾਟਨ ਕੀਤਾ। ਭਾਰਤ ਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਤੇ ਨਿਯਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਵਾਸੀ ਭਾਰਤੀਆਂ NRIs ਤੱਕ ਆਪਣੀ ਪਹੁੰਚ ਵਧਾਉਣ ਅਤੇ ਨਵੇਂ ਜਮ੍ਹਾਂ ਰਕਮ ਉਤਪਾਦ ਸ਼ੁਰੂ ਕਰਨ ਲਈ ਕਿਹਾ ਤੇ ਅਮਰੀਕਾ ਅਤੇ ਈਰਾਨ ਦੋਵਾਂ ਵੱਲੋਂ ਹੋਰਮੁਸ ਪਣਜੋੜ ਤੇ ਕੰਟਰੋਲ ਦਾ ਦਾਅਵਾ ਕੀਤਾ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਔਰਤਾਂ ਦੇ ਕ੍ਰਿਕਟ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਲਾਰਡਸ ਵਿਖੇ ਖੇਡੇ ਗਏ ਇਕੋ ਇਕ ਟੈਸਟ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਦਿੱਤੇ ਗਏ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣੀ ਦੂਜੀ ਪਾਰੀ ਵਿਚ 186 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਨੇਹ ਰਾਣਾ ਨੇ 4 ਵਿਕਟਾਂ ਲਈਆਂ, ਜਦੋਂ ਕਿ ਸਿਆਲੀ, ਸਤਗੜੇ, ਕ੍ਰਾਂਤੀ ਗੌੜ ਅਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਭਾਰਤ ਨੇ ਕੱਲ੍ਹ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ਨਾਲ 341 ਦੌੜਾਂ ਤੇ ਖਤਮ ਕੀਤੀ, ਜਿਸ ਨਾਲ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਮਿਲਿਆ। ਵਿਕਟ ਕੀਪਰ ਬੱਲੇਬਾਜ਼ ਯਾਸਤਿਕਾ ਭਾਟੀਆ ਲਾਰਡਸ ਦੇ ਮੈਦਾਨ ਤੇ ਟੈਸਟ ਸੈਂਕੜਾ ਬਣਾਉਣ ਵਾਲੀ ਪਹਿਲੀ ਔਰਤ ਕ੍ਰਿਕਟ ਖਿਡਾਰਨ ਬਣ ਗਈ ਏ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 285 ਦੌੜਾਂ ਬਣਾਈਆਂ ਸਨ, ਜਦੋਂ ਕਿ ਇੰਗਲੈਂਡ ਦੀ ਟੀਮ 170 ਦੌੜਾਂ ਤੇ ਆਊਟ ਹੋ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸਵੇ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਤਿੰਨਾਂ ਨੇਤਾਵਾਂ ਨੇ ਉਨਾਓ ਵਿਚ ਐਕਸਪ੍ਰੈਸਵੇ ਦਾ ਨਿਰੀਖਣ ਕੀਤਾ। ਫਿਰ ਉਹ ਉਸੇ ਐਕਸਪ੍ਰੈਸਵੇ ਰਾਹੀਂ ਲਖਨਊ ਵਾਪਸ ਆਏ ਅਤੇ ਸੈਨਿਕ ਸਕੂਲ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਮੌਕੇ ਕਰੀਬ 4,850 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕੀਤੇ ਗਏ। ਇਸ ਮੌਕੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇ ਦੇ ਸ਼ੁਰੂ ਹੋਣ ਨਾਲ ਉੱਤਰ ਪ੍ਰਦੇਸ਼ ਵਿਚ ਸਨਅਤਾਂ ਦਾ ਹੋਰ ਤੇਜ਼ ਵਿਕਾਸ ਹੋਏਗਾ।
2: कानपुर के पास ऐतिहासिक रूप से डिफेंस प्रोडक्शन की ये पुरानी विरासत है, जो कि अभी ब्रह्मोस मिसाइल की इंडस्ट्री जो यहाँ पर स्थापित हुई है। और मैं आपको यह भी बतलाना चाहता हूँ कि वह समय दूर नहीं है, कुछ ही महीनों के अंदर कुछ और बड़ी बड़ी इंडस्ट्रीज लखनऊ के आसपास स्थापित होने जा रही हैं, और अब मुख्यमंत्री जी ने सहज रूप से उसकी अपनी स्वीकृति दे दी है।
1: ਇਸ ਮੌਕੇ ਨਿਤਿਨ ਗਡਕਰੀ ਨੇ ਲਖਨਊ ਕਾਨਪੁਰ ਐਕਸਪ੍ਰੈਸਵੇ ਨੂੰ ਇੱਕ ਇਤਿਹਾਸਿਕ ਪ੍ਰਾਪਤੀ ਦੱਸਿਆ ਤੇ ਕਿਹਾ ਕਿ ਇਹ ਰਾਜ ਦੇ ਸੰਪਰਕ ਨੂੰ ਇੱਕ ਨਵਾਂ ਹੁਲਾਰਾ ਦੇਗਾ।
3: ਲਖਨਊ ਮੇ ਬਨਾ ਹੁਆ ਇਹ ਐਲੀਵੇਟਿਡ 3 ਲੇਅਰ ਫਲਾਈਓਵਰ ਇਹ ਵਿਸ਼ਵ ਕੇ ਆਕਰਸ਼ਣ ਕਾ ਕੇਂਦਰ ਬਨੇਗਾ, ਇਹ ਵਿਸ਼ਵਾਸ ਮੈਂ ਆਪਕੋ ਦੇਣਾ ਚਾਹਤਾ ਹੂੰ। ਇਸ ਰੋਡ ਮੇ ਜੋ ਸਰਵਿਸ ਰੋਡ ਹੈ ਵੋ ਵੀ ਹਮ ਬਨਾ ਰਹੇ ਹੈ, ਤੋ ਇਸਕੇ ਉਪਰ ਮੈਂ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਔਨ ਇਲੈਕਟ੍ਰਿਸਿਟੀ ਇਹ ਤਿਆਰ ਕਰਕੇ ਦੂੰਗਾ, ਜਿਸਸੇ ਇੱਕ ਕੋਨੇ ਸੇ ਦੂਸਰੇ ਕੋਨੇ ਕਬ ਪਹੁੰਚੇ ਪਤਾ ਨਹੀਂ ਚਲੇਗਾ, ਇਹ ਵੀ ਸ਼ੁਰੂਆਤ ਇਸਮੇ ਕਰਨੇ ਕੀ ਕੋਸ਼ਿਸ਼ ਕਰੂੰਗਾ।
1: ਇਹ ਦੇਸ਼ ਦਾ ਪਹਿਲਾ ਐਕਸਪ੍ਰੈਸਵੇ ਹੈ ਜੋ ਸਵੈਚਾਲਿਤ ਅਤੇ ਮਸ਼ੀਨ ਗਾਈਡਡ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ ਤਕਨਾਲੋਜੀ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਵਿਚ ਵਰਤੀ ਜਾਂਦੀ ਹੈ। ਐਕਸਪ੍ਰੈਸਵੇ ਵਿਚ ਇੱਕ AI ਆਧਾਰਿਤ ਸਪੀਡ ਨਿਗਰਾਨੀ ਪ੍ਰਣਾਲੀ, ਹਰ 2 ਕਿਲੋਮੀਟਰ ਤੇ ਐਮਰਜੈਂਸੀ ਕਾਲ ਬਾਕਸ ਅਤੇ 2 ਏਕੀਕ੍ਰਿਤ ਕੰਟਰੋਲ ਰੂਮ ਨੇ ਜੋ 24 ਘੰਟੇ ਕੰਮ ਕਰਦੇ ਨੇ। ਇਹ 120 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਲਈ ਤਿਆਰ ਕੀਤਾ ਗਿਆ ਤੇ ਇਸ ਵਿਚ ਕੋਈ ਟੋਲ ਬੈਰੀਅਰ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਲੀਦਾਸ ਮਾਰਗ ਤੇ ਮੁੱਖ ਮੰਤਰੀ ਦੇ ਨਿਵਾਸ ਤੇ ਕੁਝ ਪੱਧਰੀ ਸਮੀਖਿਆ ਮੀਟਿੰਗ ਕੀਤੀ। ਭਾਰਤ ਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਤੇ ਨਿਯਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਅੱਜ ਜਾਪਾਨ ਦੇ ਟੋਕਿਓ ਵਿਚ ਹੋਏ ਭਾਰਤ ਜਾਪਾਨ ਰੱਖਿਆ ਨੀਤੀ ਸੰਵਾਦ ਦੇ 8ਵੇਂ ਦੌਰ ਵਿਚ ਦੋਵਾਂ ਦੇਸ਼ਾਂ ਨੇ ਖੇਤਰੀ ਅਤੇ ਆਲਮੀ ਸੁਰੱਖਿਆ ਸਥਿਤੀ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਭਾਰਤੀ ਵਫਦ ਦੀ ਅਗਵਾਈ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ। ਜਾਪਾਨੀ ਵਫਦ ਦੀ ਅਗਵਾਈ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਰੱਖਿਆ ਮੰਤਰੀ ਕਾਨੋ ਕੋਜੀ ਨੇ ਕੀਤੀ। ਗੱਲਬਾਤ ਵਿਚ ਪਿਛਲੀ ਮੀਟਿੰਗ ਤੋਂ ਬਾਅਦ ਰੱਖਿਆ ਸਹਿਯੋਗ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਦੋਵਾਂ ਦੇਸ਼ਾਂ ਨੇ ਰੱਖਿਆ ਸਨਅਤ, ਨਵੀਂ ਤਕਨਾਲੋਜੀ, ਸਾਈਬਰ ਸੁਰੱਖਿਆ, ਪੁਲਾੜ ਅਤੇ ਹੋਰ ਉਭਰੇ ਖੇਤਰਾਂ ਵਿਚ ਸਹਿਯੋਗ ਵਧਾਉਣ ਤੇ ਵੀ ਚਰਚਾ ਕੀਤੀ। ਮੀਟਿੰਗ ਵਿਚ ਫੌਜੀ ਵਟਾਂਦਰੇ

इस अदरमुकाम विचकार सहयोग, समुद्री सहयोग, रक्षा अभ्यास, समर्थन निर्माण, रक्षा उपकरण अते टेक्नोलॉजी, खास करके समुद्री टेक्नोलॉजी ते संस्थागत सहयोग की भी समीक्षा की थी। दोवां धिरां ने रक्षा सहयोग के निरंतर प्रसार का स्वागत किया। रक्षा सकत्र राजेश कुमार सिंह ने भारत के रक्षा खेत्र विच जापान दे सहयोग की शलाघा की थी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirnew ਜਲੰਧਰ। ਭਾਰਤ ਦੇ ਉਪ ਰਾਸ਼ਟਰਪਤੀ ਸੀ.ਵੀ. ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਨੈਸ਼ਨਲ ਕੈਡਿਟ ਕੋਰ NCC ਨੂੰ ਮਜ਼ਬੂਤ ਕਰਨਾ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਏ। ਉਨ੍ਹਾਂ ਨੇ NCC ਲਈ ਜ਼ਮੀਨ ਅਤੇ ਸਿਖਲਾਈ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ਤੇ ਰਾਜ ਸਰਕਾਰਾਂ ਨਾਲ ਵਧੇਰੇ ਬੁਨਿਆਦੀ ਢਾਂਚੇ ਵਿਕਾਸ ਤਾਲਮੇਲ ਵਧਾਉਣ ਦਾ ਸੱਦਾ ਦਿੱਤਾ ਤੇ ਰਾਜਾਂ ਨਾਲ ਜੁੜਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਉਪ ਰਾਸ਼ਟਰਪਤੀ ਨੂੰ ਅੱਜ ਨਵੀਂ ਦਿੱਲੀ ਵਿਚ ਰੱਖਿਆ ਰਾਜ ਮੰਤਰੀ ਸੰਜੇ ਸੇਠ ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ NCC ਅਤੇ ਸੈਨਿਕ ਸਕੂਲਾਂ ਬਾਰੇ ਜਾਣਕਾਰੀ ਦਿੱਤੀ। ਪੇਸ਼ਕਾਰੀਆਂ ਵਿਚ NCC ਦੇ ਕਰੀਬ 20 ਲੱਖ ਮਜ਼ਬੂਤ ਯੁਵਾ ਸੰਗਠਨ ਵਿਚ ਵਿਕਾਸ ਅਤੇ ਇਸ ਦੀ ਸਿਖਲਾਈ ਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ ਦੇ ਨਾਲ ਨਾਲ ਸੈਨਿਕ ਸਕੂਲਾਂ ਦੇ ਕੰਮਕਾਜ ਦੇ ਪਸਾਰ ਨੂੰ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿਚ NCC ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਕੈਂਪਾਂ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇਕ ਸ਼ਾਨਦਾਰ ਪਹਿਲਕਦਮੀ ਦੱਸਿਆ। ਉਨ੍ਹਾਂ ਨੇ NCC ਦੀਆਂ ਭਾਈਚਾਰਕ ਸੇਵਾ ਪਹਿਲਕਦਮੀਆਂ ਜਿਨ੍ਹਾਂ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤੇ ਸਵੱਛ ਭਾਰਤ ਅਭਿਆਨ ਸ਼ਾਮਿਲ ਨੇ ਦੀ ਵੀ ਸ਼ਲਾਘਾ ਕੀਤੀ ਅਤੇ NCC ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਦਾ ਸਵਾਗਤ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੱਧੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਆਪਣੀ ਸਹਿਮਤੀ ਦੇ ਦਿੱਤੀ ਏ। ਇਸ ਨਾਲ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਸਖ਼ਤ ਨੇਮਬੱਧੀ ਲਈ ਰਾਹ ਪੱਧਰਾ ਹੋਏਗਾ। ਨਵੇਂ ਕਾਨੂੰਨੀ ਪ੍ਰਬੰਧ ਤਹਿਤ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਮਰੱਥ ਅਧਿਕਾਰੀ ਦੀ ਅਗਾਉਂ ਪ੍ਰਵਾਨਗੀ ਤੋਂ ਬਿਨਾਂ ਇੱਕ ਅਕਾਦਮਿਕ ਸਾਲ ਵਿਚ ਸਲਾਨਾ ਫੀਸਾਂ ਤੇ ਸਬੰਧਿਤ ਖਰਚਿਆਂ ਵਿਚ 5% ਤੋਂ ਵੱਧ ਦਾ ਵਾਧਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਇਹ ਮਾਪਿਆਂ ਨੂੰ ਉੱਚੀਆਂ ਫੀਸਾਂ ਦੇ ਢਾਂਚੇ ਤੋਂ ਰਾਹਤ ਦੇਵੇਗਾ। ਨਵਾਂ ਕਾਨੂੰਨ ਅੱਜ ਤੋਂ ਹੀ ਲਾਗੂ ਹੋ ਜਾਏਗਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਵਾਸੀ ਭਾਰਤੀਆਂ NRIs ਤੱਕ ਆਪਣੀ ਪਹੁੰਚ ਵਧਾਉਣ ਅਤੇ ਨਵਾਂ ਜਮ੍ਹਾਂ ਰਕਮ ਉਤਪਾਦ ਸ਼ੁਰੂ ਕਰਨ ਲਈ ਕਿਹਾ ਹੈ। ਨਵੀਂ ਦਿੱਲੀ ਵਿਚ ਬੈਂਕਾਂ ਅਤੇ ਜਨਤਕ ਮਾਲੀ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰਸ ਤੇ ਮੁੱਖ ਕਾਰਜਕਾਰੀ ਅਧਿਕਾਰੀਆਂ CEOs ਨਾਲ ਗੱਲਬਾਤ ਵਿਚ ਉਨ੍ਹਾਂ ਨੇ ਫੰਡ ਇਕੱਠਾ ਕਰਨ ਦੀ ਗਤੀ ਨੂੰ ਬਣਾਈ ਰੱਖਣ ਲਈ ਪ੍ਰਵਾਸੀ ਭਾਰਤੀਆਂ ਤੱਕ ਪਹੁੰਚ ਵਧਾਉਣ ਤੇ ਜ਼ੋਰ ਦਿੱਤਾ। ਇਸ ਦੌਰਾਨ ਬੈਂਕਾਂ ਅਤੇ ਜਨਤਕ ਮਾਲੀ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰਸ ਅਤੇ CEO ਨੇ ਖਜ਼ਾਨਾ ਮੰਤਰੀ ਨੂੰ RBI ਦੀਆਂ ਸਵੈਪ ਸਹੂਲਤ ਯੋਜਨਾਵਾਂ ਤਹਿਤ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਬੈਂਕਾਂ ਤੇ ਜਨਤਕ ਮਾਲੀ ਸੰਸਥਾਵਾਂ ਦੀ ਹਿੱਸੇਦਾਰੀ ਵਿਦੇਸ਼ੀ ਮੁਦਰਾ ਪ੍ਰਵਾਹ ਜੁਟਾਉਣ ਵਿਚ ਸਵੈਪ ਸਹੂਲਤਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੀ ਏ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਵਿਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਦੇਹਾਂ ਅੱਜ ਰਾਤ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਵੀਅਤਨਾਮ ਵਿਚ ਭਾਰਤੀ ਦੂਤਘਰ ਨੇ ਦੱਸਿਆ ਕਿ ਹੋ ਚੀ ਮਿਨ ਸਿਟੀ ਤੋਂ ਭਾਰਤ ਆ ਰਹੀ ਉਡਾਨ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 9:30 ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ। ਦੂਤਘਰ ਨੇ ਅੱਗੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਨੂੰ ਅੰਤਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਏ। ਪੱਛਮੀ ਏਸ਼ੀਆ ਵਿਚ ਅਮਰੀਕਾ ਤੇ ਈਰਾਨ ਦੋਵਾਂ ਨੇ ਹੋਰਮੁਸ ਪੰਡਜੋੜ ਤੇ ਕੰਟਰੋਲ ਦਾ ਦਾਅਵਾ ਕੀਤਾ ਹੈ। ਇਸ ਨਾਲ ਖੇਤਰੀ ਸੁਰੱਖਿਆ ਤੇ ਕੂਟਨੀਤਿਕ ਯਤਨਾਂ ਬਾਰੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਨੇ। ਓਮਾਨ ਦੇ ਨੇੜੇ ਹੋਰਮੁਸ ਪੰਡਜੋੜ ਵਿਚ ਵਪਾਰਕ ਜਹਾਜ਼ਾਂ ਤੇ ਈਰਾਨ ਵੱਲੋਂ ਹਾਲ ਹੀ ਵਿਚ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਖੇਤਰ ਵਿਚ ਤਣਾਅ ਵਧ ਗਿਆ ਹੈ। ਉਦੋਂ ਤੋਂ ਕੋਈ ਵੀ ਵਪਾਰਕ ਜਹਾਜ਼ ਹੋਰਮੁਸ ਪੜਜੋੜ ਵਿਚੋਂ ਨਹੀਂ ਲੰਘਿਆ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਰਾਤ ਭਰ ਕਈ ਈਰਾਨੀ ਫੌਜੀ ਅਦਾਰਿਆਂ ਤੇ ਹਮਲੇ ਕੀਤੇ, ਜਿਨ੍ਹਾਂ ਵਿਚ ਹਵਾਈ ਰੱਖਿਆ ਪ੍ਰਣਾਲੀਆਂ, ਸਾਹਲੀ ਰਡਾਰ ਕੇਂਦਰ, ਮਿਜ਼ਾਈਲ ਅਤੇ ਡਰੋਨ ਟਿਕਾਣੇ ਤੇ ਸਮੁੰਦਰੀ ਫੌਜ ਦੇ ਛੋਟੇ ਜਹਾਜ਼ ਸ਼ਾਮਲ ਨੇ। ਅਮਰੀਕਾ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਇਸ ਕਾਰਵਾਈ ਵਿਚ ਸਮੁੰਦਰੀ ਡਰੋਨਾਂ ਦੀ ਵਰਤੋਂ ਕੀਤੀ ਗਈ ਏ। ਇਸ ਦੌਰਾਨ ਈਰਾਨ ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫੌਜੀ ਟਿਕਾਣਿਆਂ ਦੇ ਨਾਲ ਨਾਲ ਓਮਾਨ ਵਿਚ ਰਾਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਔਰਤਾਂ ਦੇ ਕ੍ਰਿਕਟ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਤੇ ਸ਼ਾਰਾ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸਵੇ ਦਾ ਉਦਘਾਟਨ ਕੀਤਾ। ਭਾਰਤ ਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਤੇ ਨਿਯਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਤੇ ਅਮਰੀਕਾ ਤੇ ਈਰਾਨ ਦੋਵਾਂ ਵੱਲੋਂ ਹੋਰਮੁਸ ਪਣਜੋੜ ਤੇ ਕੰਟਰੋਲ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ।

0: नमस्कार।
1: ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 7:40 ਤੇ 20 ਸਕਿੰਟ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸਾਹਨੀ ਦਾ ਦੂਜਾ ਹਿੱਸਾ। ਸਵਾਗਤ ਕਰਦੇ ਹਾਂ ਅਸੀਂ ਸਾਡੇ ਸਰੋਤਿਆਂ ਦਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਸਰੋਤਿਆਂ ਦੀ ਫਰਮਾਇਸ਼ 'ਤੇ ਗੀਤ ਸੁਣਾ ਰਹੇ ਹਾਂ। ਸਰੋਤੇ ਸਟੂਡੀਓ ਦਾ ਨੰਬਰ 2240-331 ਡਾਇਲ ਕਰ ਰਹੇ ਨੇ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਅਤੇ ਇੱਕ ਸਰੋਤਾ ਨੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀ ਅਤੇ ਉਹਨਾਂ ਦੀ ਫਰਮਾਇਸ਼ ਦਾ ਥੋੜ੍ਹਾ ਜਿਹਾ ਗੀਤ ਅਸੀਂ ਹੋਰ ਸੁਣਾ ਰਹੇ ਹਾਂ, ਕਿਉਂਕਿ ਬਹੁਤ ਘੱਟ ਗੀਤ ਉਹਨਾਂ ਦੀ ਫਰਮਾਇਸ਼ 'ਤੇ ਚੱਲਿਆ ਸੀ।

0: ਜ਼ਿਲ੍ਹਾ ਮਾਨਸਾ ਤੋਂ, ਇਹ ਮੇਨ ਰੋਡ ਤੇ ਪੈ ਜਾਂਦਾ ਮਾਨਸਾ ਦੇ?
1: ਨਹੀਂ ਸਰ, ਮਤਲਬ ਮੇਨ ਰੋਡ ਤੇ ਭਾਈ ਦੇਸਾ ਤੋਂ ਸਾਈਡ ਤੇ, ਮਤਲਬ ਸਾਡਾ ਪਿੰਡ ਕਿਲੋ ਕੁ ਮੀਟਰ ਜੀ।
0: ਅੱਛਾ ਜੀ,
1: ਹਾਂਜੀ।
0: ਤੇ ਤੁਹਾਡੇ ਬੁਰਜਰਾਠੀ ਪਿੰਡ ਤੱਕ ਅਸੀਂ ਕਿਹੜਾ ਗੀਤ ਪਹੁੰਚਾਈਏ ਤੁਹਾਡੀ ਫਰਮਾਇਸ਼ ਤੇ?
1: ਹਾਂਜੀ ਸਰ, ਅੱਜ ਤੁਸੀਂ ਹੰਸ ਰਾਜ ਹੰਸ ਕਲਾਕਾਰ ਸਰ ਮੇਰੀ ਪਸੰਦ ਦਾ ਤੇ ਗੀਤ ਸਰ ਮੈਂ ਤੁਹਾਡੀ ਪਸੰਦ ਦਾ ਸੁਣਨਾ ਜੀ।
0: ਹਾਂਜੀ, ਲਓ ਤੁਹਾਡੀ ਫਰਮਾਇਸ਼ ਤੇ ਗੀਤ ਅਸੀਂ ਚਲਾਉਣ ਲੱਗੇ ਹਾਂ। ਸ਼ੁਕਰੀਆ ਜੀ ਮਿਹਰਬਾਨੀ।
1: ਹਾਂਜੀ ਸਰ, ਬਹੁਤ ਧੰਨਵਾਦ ਤੁਹਾਡਾ ਜਗਤਾਰ ਸਰ।

0: ਜੀ ਪ੍ਰੋਗਰਾਮ ਸ਼ਾਮ ਸੰਨ ਦੇ ਵਿੱਚ ਇੱਕ ਹੋਰ ਕਾਲਰ ਸਾਡੇ ਨਾਲ ਜੁੜਿਆ, ਉਹਨਾਂ ਨਾਲ ਕਰਦੇ ਹਾਂ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਪਿੰਡ ਗੁਰੂ ਸਰ ਸੈਣੇ ਵਾਲਾ ਤੇ ਮੇਰਾ ਨਾਮ ਗੁਰੂ ਨਾਨਕ ਸਿੰਘ ਹੈ ਜੀ।
0: ਗੁਰੂ ਸਰ ਸੈਣੇ ਵਾਲਾ ਔਰ ਗੁਰੂ ਨਾਨਕ।
1: ਹਾਂਜੀ,
0: ਨਾਮ ਵੀ ਬੜਾ ਸੋਹਣਾ ਤੇ ਤੁਹਾਡੇ ਪਿੰਡ ਦਾ ਨਾਮ ਵੀ ਬੜਾ ਸੋਹਣਾ, ਤੁਹਾਡਾ ਨਾਮ ਵੀ ਸੋਹਣਾ।
1: ਹਾਂਜੀ,
0: ਥੈਂਕ ਯੂ ਨਹੀਂ ਕਹੋਗੇ। ਗੁਰੂ
1: ਹਾਂਜੀ,
0: ਨਾਨਕ ਸਿੰਘ ਜੀ ਕਿਹੜਾ ਗੀਤ ਸੁਣਾ ਦਈਏ ਤੁਹਾਨੂੰ?
1: ਮੈਂ ਜੀ ਮਹਿੰਦਰ ਕਪੂਰ ਦਾ ਗੀਤ ਸੁਣਨਾ ਜੀ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਜੀ।
0: ਬਿਲਕੁਲ ਜੀ।
1: ਹਾਂਜੀ
0: ਔਰ ਜਦੋਂ ਕੋਈ ਗੁਰੂ ਨਾਨਕ ਜੀ, ਤੁਹਾਡਾ ਤਾਂ ਨਾਂ ਹੀ ਬੜਾ ਮਹਾਨ ਹੈ, ਕਿ
1: ਹਾਂਜੀ
0: ਜਦੋਂ ਕੋਈ ਤੁਹਾਡੀ ਤਾਰੀਫ ਕਰੇ, ਕੋਈ ਤੁਹਾਨੂੰ ਚੰਗਾ ਕਹੇ ਤੇ ਥੈਂਕ ਯੂ, ਧੰਨਵਾਦ ਉਸ ਦਾ ਬੋਲੀ ਦਾ ਨਾ
1: ਹਾਂਜੀ ਹਾਂਜੀ ਧੰਨਵਾਦ ਜੀ, ਬਹੁਤ ਬਹੁਤ
0: ਜੀ,
1: ਧੰਨਵਾਦ
0: ਸ਼ੁਕਰੀਆ ਜੀ,
1: ਤੁਹਾਡਾ।
0: ਮਿਹਰਬਾਨੀ।
1: ਹਾਂਜੀ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101 ਇਸ਼ਾਰਿਆ 1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁਣੀ ਦੀ ਘੜੀ ਦੇ ਸਮੇਂ 8:45 ਹੁਣ ਪੇਸ਼ ਹੈ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ ਅੱਜ ਇਸ ਪ੍ਰੋਗਰਾਮ ਦੀ ਤੁਸੀਂ 1326 ਕੜੀ ਸੁਣੋਗੇ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਇਸ ਪ੍ਰੋਗਰਾਮ ਦੀ ਤੁਸੀਂ 1326 ਕੜੀ ਸੁਣੀ। ਆਕਾਸ਼ਵਾਣੀ FM ਬਠਿੰਡਾ ਫੰਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਕੜੀ ਤੇ ਸਮਾਂ 8:30 ਤੇ 40 ਸਕਿੰਟ। ਹੁਣ ਪੇਸ਼ ਹੈ ਪ੍ਰੋਗਰਾਮ 5 ਪਾਣੀਆਂ ਦੇ ਗੀਤ।

ਸਰੋਤੇ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ। ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤੁਹਾਡੇ ਦੁਆਰਾ ਭੇਜੇ ਗਏ ਵਟਸਐਪ ਮੈਸੇਜ ਅਤੇ ਖਤਾਂ 'ਤੇ ਆਧਾਰਿਤ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ, ਔਰ ਫਰਮਾਇਸ਼ ਕਿਹਨਾਂ ਸਰੋਤਿਆਂ ਦੀ ਹੈ ਇਹ ਤੁਹਾਨੂੰ ਇਸ ਗੀਤ ਬਾਅਦ ਦੱਸਦੇ ਹਾਂ।

ਸਰੋਤਿਓ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਵਿੱਚੋਂ ਇਹ ਗੀਤ ਤੁਸੀਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਸੁਣਿਆ, ਜਿਸ ਨੂੰ ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ, ਬੋਲ ਸਨ ਭੁੱਲਾ ਰਾਮ ਚੰਦ ਦੇ। ਅਗਲਾ ਇਹ ਗੀਤ ਅਸੀਂ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਿਆ, ਪਿੰਡ ਕੋਟਸ਼ਮੀਰ ਨੇੜੇ ਕਲਾਸ ਕਾ ਚੌਂਤਰਾ, ਜਥੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਬੀਲਾ ਸਿੰਘ, ਪਾਲ ਪੰਮਾ। ਅਤੇ ਅਗਲਾ ਖੱਤ ਸਾਨੂੰ ਇਸੇ ਗੀਤ ਨੂੰ ਸੁਣਨ ਦੇ ਲਈ ਮਿਲਿਆ ਸੀ ਨਾਰਕਲੀ ਬਾਜ਼ਾਰ ਜਗਰਾਓ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਕ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ। ਪਿੰਡ ਸਮਾਲਸਰ ਤੋਂ ਲਛਮਣ ਸਿੰਘ ਘਾਰੂ, ਕਾਲੀ ਸੁਖਣਾ, ਬੋਹੜ ਸੁਖਣਾ, ਗੋਰਾ ਅਤੇ ਬਬੀਹਾ ਭਾਈ। ਇਸੇ ਗੀਤ ਨੂੰ ਸੁਣਨ ਦੇ ਲਈ ਖੱਤ ਸਾਡੇ ਕੋਲ ਪਹੁੰਚਿਆ ਸੀ ਗੁਰਦਾਸ ਸਿੰਘ ਸਿੱਧੂ ਹੋਰਾਂ ਦਾ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਅਗਲਾ ਗੀਤ ਤੁਹਾਨੂੰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜਿਨ੍ਹਾਂ ਨੇ ਇੱਕ ਸਾਨੂੰ ਖੱਤ ਲਿਖ ਭੇਜਿਆ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਸੁਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਸਰਦਾਰ ਬੰਤ ਸਿੰਘ ਪਿੰਡ ਕੱਲੋ, ਜ਼ਿਲ੍ਹਾ ਮਾਨਸਾ ਤੋਂ ਖੱਤ ਇਹਨਾਂ ਨੇ ਲਿਖਿਆ। ਇਹਨਾਂ ਦੇ ਨਾਲ ਨੇ ਕੁਲਦੀਪ ਸਿੰਘ, ਫਤਿਹ ਸਿੰਘ, ਜੈਵੀਰ ਸਿੰਘ, ਤੇਗਵੀਰ ਸਿੰਘ, ਮਨਮੀਤ ਅਤੇ ਸੁਖਮਨਪ੍ਰੀਤ ਕੌਰ। ਪਿੰਡ ਚਾਹਲ ਕਲਾਂ, ਨਵਾਂ ਸ਼ਹਿਰ ਤੋਂ ਅਮਰਜੀਤ ਪੰਗਾ, ਅੰਬਾ ਪ੍ਰਧਾਨ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ ਖੱਤ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਰਨਦੀਪ ਸਿੰਘ ਬਰਾੜ ਹੋਰਾਂ ਦਾ ਖੱਤ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾਂ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾਂ ਅਤੇ ਦਰਸ਼ਨ ਬਰਾੜ, ਮਲਕੀਤ ਘੋੜਿਆਣਾ। ਪਿੰਡ ਕੋਟਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਰੋਸ਼ੀ ਘਾਰੂ, ਰੂਪ ਸਰਵਿਸ, ਗੁਰਦਾਸ ਕੋਟਲੀ ਅਤੇ ਦਿਆਲਪੁਰਾ, ਮਿਰਜ਼ਾ ਤੋਂ ਅੰਦਰ ਧਾਰੀਵਾਲ ਅਤੇ ਕਾਲਾ। ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਸੁਣਾ ਰਹੇ ਹਾਂ, ਬੋਲ ਸ਼ਿਵ ਕੁਮਾਰ ਬਟਾਲਵੀ ਦੇ, ਸੰਗੀਤ ਜਗਜੀਤ ਸਿੰਘ ਦਾ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ 8:44 ਤੇ 44 ਸਕਿੰਟ ਠੀਕ 8:45 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੋਂ ਸੁਣੋਗੇ। 9 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से समाचार संध्या के साथ मैं मुकेश कुमार। वाणिज्य और उद्योग मंत्री पीयूष गोयल ने कहा, भारत और अमेरिका के बीच

ਹੁਣ ਤੁਸੀਂ ਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਪੰਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਸਟੂਡੀਓ ਦੀ ਘੜੀ ਦੇ